0: जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001 सोनिक इंश्योरेंस।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
0: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया। कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े। मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757। मर्सिडीज
3: बेंस। द टाइम इज 6 PM। You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
3: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
4: Sabrang Radio 94.7 Sunday sare listeners da bahut bahut swagat hai ji aaj de is khoobsurat sham de program jehda ki tusi shami 7 vaje to laake 8 vaje tak sunde ho te aaj da program kuch isse tarike da hon ja raha hai jide ch sade ko guest vi pahunch chuke ne jinhan ne apne ਕਾਫੀ ਵਧੀਆ ਵਧੀਆ ਗਾਣੇ ਗਾਏ ਵੀ ਹੈ ਤੇ ਲੋਕਾਂ ਨੂੰ ਗਵਾਏ ਵੀ ਹੈ ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਅਰਜੀਤਾ ਜੀ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ ਤੇ ਤੁਹਾਡੇ ਤੱਕ ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਲੈ ਕੇ ਆਉਂਦੇ ਹਾਂ ਸੋ ਇਹ ਸਾਰੀਆਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਕਰਾਂਗੇ ਬਟ ਜਦੋਂ ਤੱਕ ਆਪਾਂ ਥੋੜ੍ਹਾ ਸੈਟਅਪ ਜਿਹਾ ਸੈੱਟ ਕਰ ਲਈਏ ਉਨੀ ਦੇਰ ਤੱਕ ਕੁਇਕਲੀ ਮੈਂ ਦੋ ਚਾਰ ਖਬਰਾਂ ਤੁਹਾਨੂੰ ਸੁਣਾ ਦਿੰਦੇ ਹਾਂ ਅਤੇ ਫਿਰ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੁਰੂ ਕਰਦੇ ਹਾਂ ਸਬਰੰਗ ਰੇਡੀਓ 94.7 ਹੁੰਦੇ ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ ਇਹ ਹਮੇਸ਼ਾ ਦੀ ਤਰ੍ਹਾਂ 8 ਵਜੇ ਤੱਕ ਚੱਲਣਗੇ ਅਤੇ ਮੈਂ ਤੁਹਾਡਾ ਹੋਸਟ ਅਤੇ ਦੋਸਤ ਰਜੇਸ਼ ਉਹਦੇ ਨਾਲ ਨਾਲ ਅੱਜ ਇੱਕ ਡਰਾਮਾ ਜਿਹੜਾ ਹੋਣ ਜਾ ਰਹੇ ਨੇ ਉਹਦੇ ਬਾਰੇ ਵੀ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਉਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਕੁਛ ਇੱਕ ਹੋਰ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ ਅੱਗੇ ਲੈ ਕੇ ਆਉਂਦੇ ਹਾਂ ਬਟ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਉਹ ਦੋ ਦਿਨ ਛੋਟੀ ਛੋਟੀਆਂ ਖਬਰਾਂ ਸੁਣ ਲੈਂਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਤੁਹਾਡੇ ਨਾਲ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ
5: ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਦੀਆਂ ਇਮੀਗ੍ਰੇਸ਼ਨ ਅਦਾਲਤਾਂ 'ਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ ਜਾ ਰਿਹਾ ਹੈ ਮੈਸਾਚਿਉਸੇਟਸ 'ਚ ਇੱਕ ਦਰਜਨ ਤੋਂ ਵੱਧ ਨਵੇਂ ਜੱਜ ਨਿਯੁਕਤ ਕੀਤੇ ਗਏ ਜਿਨ੍ਹਾਂ 'ਚੋਂ ਕਈਆਂ ਦਾ ਪਿਛਲਾ ਪੇਸ਼ੇਵਰ ਤਜਰਬਾ ਫੌਜੀ ਕਾਨੂੰਨ ਸਰਕਾਰੀ ਵਕੀਲ ਜਾਂ ਪ੍ਰੋਸੀਕਿਊਸ਼ਨ ਨਾਲ ਜੁੜਿਆ ਰਿਹਾ ਹੈ ਕੁਝ ਨਵੀਆਂ ਨਿਯੁਕਤੀਆਂ ਕੋਲ ਇਮੀਗ੍ਰੇਸ਼ਨ ਕਾਨੂੰਨ ਦਾ ਸੀਮਤ ਤਜਰਬਾ ਹੋਣ ਕਾਰਨ ਵਕੀਲਾਂ ਵੱਲੋਂ ਸਵਾਲ ਵੀ ਉਠਾਏ ਜਾ ਰਹੇ ਨੇ ਮੈਸਾਚਿਉਸੇਟਸ ਦੇ ਚੈਲਸਮ ਫੋਰਡ ਇਮੀਗ੍ਰੇਸ਼ਨ ਕੋਰਟ 'ਚ 16 ਵਿੱਚੋਂ 12 ਜੱਜ ਮੌਜੂਦਾ ਟਰੰਪ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਗਏ ਨੇ ਦੇਸ਼ ਪੱਧਰ 'ਤੇ ਜਨਵਰੀ 2025 ਤੋਂ 110 ਤੋਂ ਵੱਧ ਇਮੀਗ੍ਰੇਸ਼ਨ ਜੱਜਾਂ ਨੂੰ ਹਟਾਏ ਜਾਣ ਦੀ ਰਿਪੋਰਟ ਹੈ ਇਸ ਦੇ ਨਾਲ ਨਵੀਆਂ ਨਿਯੁਕਤੀਆਂ ਕਰਕੇ ਕੇਸਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦਾ ਅਸਰ ਅਦਾਲਤੀ ਨਤੀਜਿਆਂ 'ਚ ਵੀ ਦਿਖਾਈ ਦੇ ਰਿਹਾ ਹੈ ਰਿਪੋਰਟ ਮੁਤਾਬਕ ਮੈਸਾਚਿਉਸੇਟਸ ਦੇ ਵਿੱਚ ਜੂਨ 2026 ਦੌਰਾਨ 1692 ਰਿਮੂਵਲ ਆਰਡਰ ਜਾਰੀ ਹੋਏ ਜਦਕਿ ਜੂਨ 2024 ਚ ਇਹ ਗਿਣਤੀ 238 ਸੀ ਇਸ ਦੇ ਨਾਲ ਦੇਸ਼ ਭਰ ਦਾ ਪੈਂਡਿੰਗ ਇਮੀਗ੍ਰੇਸ਼ਨ ਕੋਰਟ ਬੈਕਲਾਗ ਲਗਭਗ 3.2 million ਕੇਸਾਂ ਤੱਕ ਘਟਿਆ ਦੱਸਿਆ ਗਿਆ ਏ ਜਸਟਿਸ ਡਿਪਾਰਟਮੈਂਟ ਦਾ ਕਹਿਣਾ ਏ ਕਿ ਇਮੀਗ੍ਰੇਸ਼ਨ ਕੋਰਟ ਬੈਕਲਾਗ ਘਟਾਉਣਾ ਪ੍ਰਸ਼ਾਸਨ ਦੀਆਂ ਮੁੱਖ ਤਰਜੀਹਾਂ ਚੋਂ ਇੱਕ ਹੈ ਤੇ ਕੇਸ ਬਿਨਾਂ ਲੋੜ ਲੰਬੇ ਸਮੇਂ ਤੱਕ ਲਟਕਣ ਨਹੀਂ ਦਿੱਤੇ ਜਾਣੇ ਚਾਹੀਦੇ ਦੂਜੇ ਪਾਸੇ ਕੁਝ ਸਾਬਕਾ ਜੱਜਾਂ ਤੇ ਇਮੀਗ੍ਰੇਸ਼ਨ ਵਕੀਲਾਂ ਨੂੰ ਚਿੰਤਾ ਏ ਕਿ ਬਹੁਤ ਤੇਜ਼ ਕਾਰਵਾਈ ਨਾਲ ਬਿਨੈਕਾਰਾਂ ਨੂੰ ਵਕੀਲ ਲੱਭਣ ਦਸਤਾਵੇਜ਼ ਇਕੱਠੇ ਕਰਨ ਅਤੇ ਆਪਣਾ ਕੇਸ ਤਿਆਰ ਕਰਨ ਲਈ ਘੱਟੋ ਘੱਟ ਸਮਾਂ ਮਿਲ ਸਕਦਾ ਹੈ ਇਸ ਲਈ ਅਸਾਈਲਮ ਜਾਂ ਰਿਮੂਵਲ ਪ੍ਰੋਸੀਡਿੰਗਸ ਵਾਲੇ ਲੋਕਾਂ ਲਈ ਆਪਣੀਆਂ ਕੋਰਟ ਡੈਡਲਾਈਨਜ਼ ਨੂੰ ਗੰਭੀਰਤਾ ਨਾਲ ਲੈਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ ਮੈਸਾਚਿਉਸੇਟਸ ਦੀਆਂ ਨਿਯੁਕਤੀਆਂ ਅਤੇ ਰਿਮੂਵਲ ਆਰਡਰ ਅੰਕੜੇ ਤਾਜ਼ਾ ਰਿਪੋਰਟ 'ਚ ਦਰਜ ਨੇ

0: ਟਰੰਪ ਪ੍ਰਸ਼ਾਸਨ ਨੇ ਐਤਵਾਰ ਨੂੰ ਅਮਰੀਕੀ ਸੁਪਰੀਮ ਕੋਰਟ 'ਚ ਇੱਕ ਵਾਰ ਫਿਰ ਅਪੀਲ ਕੀਤੀ ਹੈ ਤਾਂ ਜੋ ਨਵੰਬਰ 'ਚ ਹੋਣ ਵਾਲੀਆਂ ਕਾਂਗਰਸੀ ਚੋਣਾਂ ਤੋਂ ਪਹਿਲਾਂ ਮੇਲ ਇਨ ਬੈਲਟ ਨੂੰ ਸੀਮਤ ਕਰਨ ਵਾਲੀ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਇੱਕ ਸੰਘੀ ਜੱਜ ਨੇ ਇਨ੍ਹਾਂ ਪਾਬੰਦੀਆਂ 'ਤੇ ਰੋਕ ਲਗਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦੇਸ਼ ਦੀ ਸਰਵਉੱਚ ਅਦਾਲਤ 'ਚ ਐਮਰਜੈਂਸੀ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਨੇ ਅਮਰੀਕੀ ਡਾਕ ਸੇਵਾ ਨੂੰ ਮੇਲ ਇਨ ਵੋਟਿੰਗ ਨੂੰ ਪਾਬੰਦੀਸ਼ੁਦਾ ਕਰਨ ਵਾਲੇ ਨਿਯਮ ਲਾਗੂ ਕਰਨ ਦੀ ਇਜਾਜ਼ਤ ਮੰਗੀ, ਭਾਵੇਂ ਕਿ ਕੁਝ ਅਮਰੀਕੀ ਰਾਜਾਂ ਨੇ 3 ਨਵੰਬਰ ਦੀਆਂ ਮਿਡ ਟਰਮ ਚੋਣਾਂ ਲਈ ਡਾਕ ਪੱਤਰ ਜਾਣੀ ਕਿ ਮੇਲ ਇਨ ਬੈਲਟ ਭੇਜਣਾ ਸ਼ੁਰੂ ਵੀ ਕਰ ਦਿੱਤਾ ਹੋਵੇ। ਸ਼ੁੱਕਰਵਾਰ ਨੂੰ ਬੋਸਟਨ ਸਥਿਤ ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਨੇ ਨਵੇਂ ਨਿਯਮ ਨੂੰ ਲਾਗੂ ਹੋਣ ਤੋਂ ਰੋਕ ਲਾਉਣ ਵਾਲੀ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਸੀ। ਹੁਣ ਇਸ ਗੱਲ ਦਾ ਅੰਤਿਮ ਫੈਸਲਾ ਸੁਪਰੀਮ ਕੋਰਟ 'ਤੇ ਨਿਰਭਰ ਕਰਦਾ ਹੈ ਕਿ ਪ੍ਰਸ਼ਾਸਨ ਦੀਆਂ ਮੇਲ ਇਨ ਵੋਟਿੰਗ ਪਾਬੰਦੀਆਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜਾਂ ਨਹੀਂ। ਸੁਪਰੀਮ ਕੋਰਟ ਦੀ ਜਸਟਿਸ ਕੇਤਨ ਜੀ ਬ੍ਰਾਊਨ ਜੈਕਸਨ ਨੇ ਟਰੰਪ ਪ੍ਰਸ਼ਾਸਨ ਦੀ ਇਸ ਬੇਨਤੀ ਤੇ ਜਵਾਬ ਦੇਣ ਲਈ ਬੁੱਧਵਾਰ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਤਲਵਾਨੀ ਦੀ ਸ਼ੁਰੂਆਤੀ ਰੋਕ ਨੂੰ ਉਲਟਾਉਣ ਲਈ ਸੁਪਰੀਮ ਕੋਰਟ 'ਚ ਇੱਕ ਐਮਰਜੈਂਸੀ ਬੇਨਤੀ ਦਾਇਰ ਕੀਤੀ ਸੀ, ਪਰ ਸਰਵਉੱਚ ਅਦਾਲਤ ਵੱਲੋਂ ਉਸ ਅਰਜ਼ੀ ਤੇ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਜੱਜ ਨੇ ਸ਼ੁੱਕਰਵਾਰ ਨੂੰ ਆਪਣੀ ਰੋਕ ਵਧਾ ਦਿੱਤੀ, ਜਿਸ ਕਾਰਨ ਪ੍ਰਸ਼ਾਸਨ ਨੂੰ ਐਤਵਾਰ ਨੂੰ ਇਹ ਨਵੀਂ ਫਾਈਲਿੰਗ ਕਰਨੀ ਪਈ। ਟਰੰਪ ਪ੍ਰਸ਼ਾਸਨ ਦੀ ਨੁਮਾਇੰਦਗੀ ਕਰ ਰਹੇ ਸੋਲੀਸੀਟਰ ਜਨਰਲ ਜੌਨ ਸੋਇਰ ਨੇ ਸੁਪਰੀਮ ਕੋਰਟ ਤੋਂ ਇਸ ਨਿਯਮ ਨੂੰ ਤੁਰੰਤ ਲਾਗੂ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਹੇਠਲੀ ਅਦਾਲਤ ਦੀ ਰੋਕ ਲਾਗੂ ਰਹੇਗੀ ਉਦੋਂ ਤੱਕ ਭੁਲੇਖਾ ਅਤੇ ਅਰਾਜਕਤਾ ਫੈਲਣ ਦਾ ਖਤਰਾ ਬਣਿਆ ਰਹੇਗਾ, ਕਿਉਂਕਿ ਲਗਾਤਾਰ ਕਈ ਰਾਜ ਮੇਲ ਬੈਲਟ ਜਾਰੀ ਕਰ ਰਹੇ ਨੇ। ਇਸ ਦੌਰਾਨ ਸ਼ੁੱਕਰਵਾਰ ਨੂੰ ਉੱਤਰੀ ਕੈਰੋਲੀਨਾ ਨਵੰਬਰ 'ਚ ਹੋਣ ਵਾਲੀਆਂ ਚੋਣਾਂ ਲਈ ਮਤ ਪੱਤਰ ਮੇਲ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਟਰੰਪ ਪ੍ਰਸ਼ਾਸਨ ਨੂੰ ਵੋਟਰ ਲਿਸਟਾਂ 'ਚ ਨਾਗਰਿਕਤਾ ਦੀ ਜਾਂਚ ਨਾਲ ਜੁੜੇ ਇੱਕ ਅਹਿਮ ਮਾਮਲੇ 'ਚ ਫੈਡਰਲ ਅਪੀਲ ਅਦਾਲਤ ਤੋਂ ਝਟਕਾ ਲੱਗਿਆ ਏ। ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਲਗਾਈ ਗਈ ਉਸ ਪਾਬੰਦੀ ਨੂੰ ਫਿਲਹਾਲ ਬਰਕਰਾਰ ਰੱਖਿਆ ਏ, ਜਿਸ ਕਾਰਨ ਸਰਕਾਰ ਇੱਕ ਫੈਡਰਲ ਇਮੀਗ੍ਰੇਸ਼ਨ ਡੇਟਾਬੇਸ ਦੀ ਵਰਤੋਂ ਕਰਕੇ ਸੂਬਿਆਂ ਦੀਆਂ ਵੋਟਰ ਰੋਲਸ ਦੇ ਵਿੱਚ ਦਰਜ ਲੋਕਾਂ ਦੀ ਸਿਟੀਜ਼ਨਸ਼ਿਪ ਸਟੇਟਸ ਦੀ ਜਾਂਚ ਨਹੀਂ ਕਰ ਸਕਦੀ। ਇਹ ਮਾਮਲਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੇਵ ਸਿਸਟਮ ਨਾਲ ਜੁੜਿਆ ਹੋਇਆ ਏ। ਟਰੰਪ ਪ੍ਰਸ਼ਾਸਨ ਵੋਟਰ ਲਿਸਟਾਂ ਦੀ ਜਾਂਚ 'ਚ ਫੈਡਰਲ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਡਾਟੇ ਦੀ ਵਧੇਰੇ ਵਰਤੋਂ ਕਰਨਾ ਚਾਹੁੰਦਾ ਏ। ਪ੍ਰਸ਼ਾਸਨ ਦਾ ਤਰਕ ਹੈ ਕਿ ਚੋਣਾਂ 'ਚ ਸਿਰਫ ਯੋਗ ਅਮਰੀਕੀ ਨਾਗਰਿਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਸਿਟੀਜ਼ਨਸ਼ਿਪ ਵੈਰੀਫਿਕੇਸ਼ਨ ਮਹੱਤਵਪੂਰਨ ਹੈ, ਪਰ ਇਸ ਯੋਜਨਾ ਖਿਲਾਫ ਕਾਨੂੰਨੀ ਚੁਣੌਤੀਆਂ ਦਿੱਤੀਆਂ ਗਈਆਂ ਨੇ। ਵਿਰੋਧ ਕਰਨ ਵਾਲੇ ਸਮੂਹਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਡਾਟਾਬੇਸ 'ਚ ਪੁਰਾਣੀ ਜਾਂ ਅਧੂਰੀ ਜਾਣਕਾਰੀ ਹੋਣ ਦੀ ਸਥਿਤੀ 'ਚ ਕਾਨੂੰਨੀ ਤੌਰ 'ਤੇ ਵੋਟ ਦੇ ਹੱਕਦਾਰ ਨੈਚੁਰਲਾਈਜ਼ਡ।
1: ਤੁਸੀਂ ਖਬਰ ਤੇ ਗੱਲਬਾਤ ਸੁਣ ਰਹੇ ਸੀਗੇ ਜੀ, ਤੇ ਉਹਦੇ ਨਾਲ ਨਾਲ ਜਿਹੜੇ ਦੋਸਤ ਸਾਡੇ ਨਾਲ ਫੇਸਬੁੱਕ ਤੇ ਵੀ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਕਿਉਂਕਿ ਪ੍ਰੋਗਰਾਮ ਜਿਹਦਾ ਸ਼ੁਰੂਆਤ ਦੇ ਵਿੱਚ ਮੈਂ ਗੱਲਬਾਤ ਕੀਤੀ ਸੀ ਵੀ ਅਰਜੀਤਾ ਜੀ ਜਿਹੜੇ ਕਿ ਸਾਡੀ ਕਮਿਊਨਿਟੀ ਦੇ ਇੱਕ ਵਧੀਆ ਸਿੰਗਰ ਨੇ, ਕਾਫੀ ਲੰਬੇ ਸਮੇਂ ਤੋਂ ਸਿੰਗਿੰਗ ਕਰਦੇ ਆ ਰਹੇ ਨੇ ਤੇ ਉਹਨਾਂ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ, ਇੱਕ ਨਵਾਂ ਪ੍ਰੋਗਰਾਮ ਜਿਹੜਾ ਸ਼ੁਰੂ ਲੈ ਕੇ ਆਏ ਨੇ। ਕਿਉਂਕਿ ਅਕਸਰ ਕੁਛ ਨਾ ਕੁਛ ਵਧੀਆ ਸਿੰਗਿੰਗ ਦੇ ਪ੍ਰੋਗਰਾਮ ਜਿਹੜੇ ਨੇ ਇਹਨਾਂ ਵੱਲੋਂ ਆਲ ਦਾ ਟਾਈਮ ਹੁੰਦੇ ਰਹਿੰਦੇ ਨੇ ਇਸ ਵਾਰੀ। ਸੋ ਅਰਜੀਤਾ ਜੀ, ਵੈਲਕਮ ਟੂ ਸਬਰੰਗ ਰੇਡੀਓ।
2: ਫਸਟ ਆਫ ਆਲ ਥੈਂਕ ਯੂ ਸੋ ਮਚ ਰਾਜੇਸ਼ ਜੀ,
1: ਆਪਕੋ ਪੰਜਾਬੀ ਸਮਝ ਆ ਰਹੀ ਨਾ? ਠੀਕ ਹੈ,
2: ਥੋੜਾ ਥੋੜਾ।
1: ਹਾਂਜੀ, ਮੈਂ ਜਸਟ ਕਿਡਿੰਗ, ਮੈਨੂੰ ਪਤਾ ਵੀ ਕਿਉਂਕਿ ਮੈਂ ਲਿਸਨਰਸ ਕੇ ਸਾਥ ਬਾਤ ਕਰਤੇ ਹੋਏ ਮੈਨੂੰ ਪਤਾ ਵੀ ਚਲੋ ਪੰਜਾਬੀ ਮੈਂ ਕਰਕੇ ਫਿਰ ਹਮ ਹਿੰਦੀ ਮੈਂ ਬਾਤ ਕਰਤੇ ਜੀ।
2: ਨਹੀਂ, ਫਸਟ ਆਫ ਆਲ ਥੈਂਕ ਯੂ ਮੁਝੇ ਯਹਾਂ ਪੇ ਇਨਵਾਈਟ ਕਰਨੇ ਕੇ ਲੀਏ, ਐਂਡ ਮੈਂ ਹਰ ਇਵੈਂਟ ਪੇ ਵੀ ਆਤੀ ਹੂੰ, ਔਰ ਲਾਈਕ ਥੈਂਕ ਯੂ ਸੋ ਮਚ ਫਾਰ ਆਲ ਦਾ ਸਪੋਰਟ ਆਪਨੇ ਕਾਫੀ ਮਤਲਬ ਕਾਫੀ ਮਤਲਬ ਹਮਾਰੇ ਇਵੈਂਟਸ ਕੇ ਸਾਥ ਔਰ ਹਮਾਰੇ ਮਿਊਜ਼ੀਕਲ ਫੈਮਿਲੀ ਕੇ ਸਾਥ ਜੁੜੇ ਹੋਏ ਹੈ ਆਪ,
1: ਕਾਫੀ ਮਹੀਨੋਂ ਸੇ। ਹਾਂ, ਮੌਕਾ ਦੇਤੇ ਹੈ ਹਮੇਸ਼ਾ ਹੀ ਹਮਾਰੇ ਸਾਥ ਬਾਤ ਕਰਨੇ ਕਾ, ਆਪਕੇ ਲੀਏ ਮੈਸੇਜ ਜੋ ਹੈ ਸਭ ਤੱਕ ਪਹੁੰਚਾਨੇ ਕਾ, ਥੈਂਕ ਯੂ ਵੈਰੀ ਮਚ।
2: ਥੈਂਕ ਯੂ
1: ਜੀ। ਤੋ ਬੜਾ ਅੱਛਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਹਮੇਸ਼ਾ ਕੀ ਤਰ੍ਹਾਂ ਆਪ ਇਸ ਵਾਰ ਵੀ, ਤੋ ਕਿਆ ਪ੍ਰੋਗਰਾਮ ਹੈ ਔਰ ਕਿਆ ਹੋਗਾ ਥੋੜਾ ਇਸਕੇ ਬਾਰੇ ਮੈਂ ਹਮੇਂ ਬਤਾਈਏ।
2: ਜ਼ਰੂਰ, ਜੈਸੇ ਹਮ ਸਬਕੋ ਪਤਾ ਹੈ ਆਸ਼ਾ ਭੋਸਲੇ ਜੀ ਇਸ ਸਾਲ ਸ਼ੀ ਪਾਸਟ ਅਵੇ, ਤੋ ਹਮ ਲੋਗੋ ਕੇ ਇੰਡੀਆ ਮੇਂ ਇੱਕ ਬਹੁਤ ਬੜਾ ਲੋਸ ਹੈ। ਆਈ ਫੀਲ ਲਾਈਕ ਸਪੈਸ਼ਲੀ ਫਾਰ ਦ ਮਿਊਜ਼ਿਕ ਇੰਡਸਟਰੀ ਇਹ ਬਹੁਤ ਮਤਲਬ ਉਹਨਾਂ ਜੈਸੇ ਹਿਸਟਰੀ ਕ੍ਰੀਏਟ ਕੀਆ ਹੈ, ਤੋ ਇਹ ਬਹੁਤ ਬੜਾ ਇੱਕ ਲੋਸ ਹੈ ਹਮਾਰੇ ਮਤਲਬ ਕੰਟਰੀ ਕੇ ਲੀਏ ਔਰ ਹਮਾਰੇ ਇੰਟਾਇਰ ਕਮਿਊਨਿਟੀ ਕੇ ਲੀਏ, ਤੋ ਇਸੀ ਲਈ ਇਹ ਇੱਕ ਟ੍ਰਿਬਿਊਟ ਇਵੈਂਟ ਹੈ। ਔਰ 8 ਸਪਟੰਬਰ ਜੈਸੇ ਸਬਕੋ ਪਤਾ ਹੈ ਕਿ ਆਸ਼ਾ ਭੋਸਲੇ ਜੀ ਕਾ ਬਰਥਡੇ ਹੈ ਟੁਮੋਰੋ, ਤੋ ਐਕਚੁਲੀ ਉਸੀ ਲਈ ਇਹ 11 ਸਪਟੰਬਰ ਕੋ ਹਮ ਲੋਗ ਉਨਕਾ ਟ੍ਰਿਬਿਊਟ ਇਵੈਂਟ ਲਾ ਰਹੇ। ਤੋ ਇਹ ਇਵੈਂਟ ਕਾ ਕਾਨਸੈਪਟ ਥੋੜਾ ਸਾ ਡਿਫਰੈਂਟ ਰੱਖਾ ਗਿਆ ਹੈ। ਇਹ ਇਵੈਂਟ ਫਸਟ ਆਫ ਆਲ ਹੋ ਰਹਾ ਹੈ ਹੈਲਨਿਕ ਬੈਂਕਵੇ ਹਾਲ ਮੇ,
1: ਠੀਕ ਹੈ ਜੀ,
2: 11 ਸਪਟੰਬਰ

0: شیئر بریک ہماری ڈن ہوتی ہے تو ہم اپنی جو بات چیت ہے اسی طریقے سے جاری رکھیں گے. سب رنگ ریڈیو 94.7
1: ਅਮਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ.
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ.
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ.
2: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ. ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ.
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ.
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890.
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ.
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ.

0: Monday, Tuesday, Thursday, and Friday, 7 to 8 p.m. Sunday, 1 to 5 p.m.
1: Asia Pacific Immigration Consulting Limited. Student visa, visitor visa, super visa, LMIE applications, family immigration, provincial nominee application, ਅਤੇ citizenship application ਵਿੱਚ ਲੰਬਾ ਤਜਰਬਾ ਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
2: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
1: 403-225-1111
0: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca,

0: ਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
1: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
1: ਨਵੇਂ ਪੇਸ਼ੈਂਟਸ ਨੂੰ ਐਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
0: ਕਾਲ ਕਰੋ 587-360-6890 ਲਾਈਫਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ

0: Namaste, Sachika, Radha. You're listening to Calgary's most popular radio. Radio Sabrang, 84.7 FM.
1: Take your business beyond walls and straight to your audience. Sabrang Radio now comes live to your location, bringing energy, excitement, and real-time engagement. From store openings to special events, from product
2: ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ। ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਦੀਆਂ ਇਮੀਗ੍ਰੇਸ਼ਨ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ

0: ਜ਼ਰੂਰ ਲਾਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 Avenue,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 7 ਸਤੰਬਰ ਦਿਨ ਸੋਮਵਾਰ ਹੈ। 9 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਅਲਬਰਟਾ ਦੇ ਵਿੱਚ ਸਭ ਤੋਂ ਸਸਤੀ ਟਰੱਕ ਇੰਸ਼ੋਰੈਂਸ ਦੇਣ ਦੀ ਗੱਲ ਕਰਦੇ ਨੇ। ਜੇਕਰ ਤੁਸੀਂ ਵੀ ਟਰੱਕ ਓਨਰ ਹੋ ਜਾਂ ਤੁਹਾਡਾ ਕੋਈ ਜਾਣ ਪਹਿਚਾਣ ਵਾਲਾ ਟਰੱਕ ਓਨਰ ਹੈ ਤੇ ਉਹਨਾਂ ਨੂੰ ਬੜੇ ਰੀਜ਼ਨੇਬਲ ਪ੍ਰਾਈਸ ਤੇ ਚੰਗੀ ਇੰਸ਼ੋਰੈਂਸ ਦਾ ਗੁੱਡ ਪ੍ਰੀਮੀਅਮ ਚਾਹੀਦਾ ਤਾਂ ਉਹ ਮਾਨਸ ਪਹੁਜਾ ਨੂੰ ਕਾਲ

ਕਰ ਲੈਣ 5878321208 ਤੇ। YYC ਹੋਮ ਕੇਅਰ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਵੀਰਪਾਲ ਕੌਰ ਢਾਠੋਰਾਂ ਦੀ ਪੂਰੀ ਜਿਹੜੀ ਟੀਮ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਆਪਣੀਆਂ ਸੇਵਾਵਾਂ ਦਿੰਦੇ ਨੇ, ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਜੇਕਰ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ, ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਇੱਕ ਚੰਗੀ ਟੀਮ ਦੇਖ ਰਹੇ ਹੋ, ਚੰਗਾ ਸਟਾਫ ਦੇਖ ਰਹੇ ਹੋ, ਇੱਦਾਂ ਦਾ ਸਟਾਫ ਦੇਖ ਰਹੇ ਹੋ ਜਿਹੜਾ ਬਜ਼ੁਰਗਾਂ ਦੀ ਬੋਲੀ ਬੋਲਦਾ ਹੋਵੇ, YYC ਹੋਮ ਕੇਅਰ ਨੂੰ ਕਾਲ ਕਰ ਸਕਦੇ ਹੋ ਤੁਸੀਂ 8527600983 ਤੇ 8257600983 YYC ਹੋਮ ਕੇਅਰ। ਓਏਸਿਸ ਸਮਾਈਲ ਮੈਡੀਕਲ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਨੌਰਥ ਈਸਟ ਕੈਲਗਰੀ ਦੇ ਵਿੱਚ ਇਹਨਾਂ ਦਾ ਕਲੀਨਿਕ ਹੈ, ਸਨਰਿਜ ਮਾਲ ਦੇ ਬਿਲਕੁਲ ਲਾਗੇ। ਹਫਤੇ ਦੇ 6 ਦਿਨ ਇਹ ਓਪਨ ਹੁੰਦੇ ਨੇ। ਨਿਊ ਪੇਸ਼ੈਂਟਸ ਨੂੰ ਵੀ ਵੈਲਕਮ ਆਖ ਰਹੇ ਨੇ। ਇੱਕ ਐਕਸਪਰਟ ਡਾਕਟਰਸ ਦੀ ਇਹਨਾਂ ਦੇ ਕੋਲ ਇੱਕ ਚੰਗੀ ਟੀਮ ਹੈ। ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਜਾਣ ਲਈ ਤੁਹਾਨੂੰ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ, ਤੁਸੀਂ ਵਾਕ ਇਨ ਜਾ ਸਕਦੇ ਹੋ ਜਦੋਂ ਮਰਜ਼ੀ। ਇਹਨਾਂ ਦਾ ਫੋਨ ਨੰਬਰ ਹੈ ਜੀ 587-687-4496, 5876174696, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸੀਡੀਜ਼ ਬੈਂਸ ਕੰਟਰੀ ਹਿਲਸ, ਜਿਹੜੇ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹ ਜਿੱਤ ਚੁੱਕੇ ਨੇ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਤਾਂ ਗੌਰਵ ਸ਼ਰਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 403-903-6657 ਤੇ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿਲਸ।

ਹੋਰ ਇੱਕ ਖਬਰ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਹਾਂ। ਦਿੱਲੀ ਤੋਂ ਇਹ ਮੰਦਭਾਗੀ ਖਬਰ ਜਿਹੜੀ ਹੈ ਇਹ ਐਤਵਾਰ ਨੂੰ ਸਾਹਮਣੇ ਆਉਂਦੀ ਹੈ, ਐਤਵਾਰ ਦੁਪਹਿਰ ਨੂੰ। ਦਿੱਲੀ ਦੇ ਸੱਤਿਆ ਨਿਕੇਤਨ ਦੇ ਵਿੱਚ ਇੱਕ ਇਮਾਰਤ ਜਿਹੜੀ ਕਿ ਮੁੰਡਿਆਂ ਦਾ ਪੀਜੀ ਦੱਸੀ ਜਾ ਰਹੀ ਹੈ ਉਹ ਢਹਿ ਢੇਰੀ ਹੋ ਗਈ। ਕਈ ਬੱਚਿਆਂ ਦੇ ਮਰਨ ਦੀਆਂ ਖਬਰਾਂ ਸਾਹਮਣੇ ਆਈਆਂ, ਬਹੁਤਿਆਂ ਦੀ ਹਾਲਤ ਗੰਭੀਰ ਦੱਸੀ ਗਈ। ਸ਼ੁਰੂ ਦੇ ਵਿੱਚ ਲਗਭਗ 40 ਤੋਂ 50 ਵਿਦਿਆਰਥੀ ਇੱਦਾਂ ਦੇ ਦੱਸੇ ਗਏ ਜਿਹੜੇ ਮਲਬੇ ਦੇ ਥੱਲੇ ਫਸ ਗਏ। ਬਹੁਤਿਆਂ ਨੂੰ ਮਲਬੇ ਦੇ ਥੱਲਿਓਂ ਕੱਢ ਕੇ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਨਾਜ਼ੁਕ ਜਿਹੜੀ ਹੈ ਉਹ ਦੱਸੀ ਗਈ। ਦੁਪਹਿਰ ਕੁ ਵੇਲੇ ਲਗਭਗ 1:30 ਵਜੇ ਇੱਕ ਕਾਲ ਜਿਹੜੀ ਹੈ ਉਹ ਪੁਲਿਸ ਨੂੰ ਜਾਂਦੀ ਹੈ ਇਸ ਹਾਦਸੇ ਬਾਰੇ। ਇੱਕ ਚਸ਼ਮਦੀਦ ਦੇ ਦੱਸਣ ਦੇ ਮੁਤਾਬਕ ਇਹ ਜਿਹੜੀ ਇਮਾਰਤ ਹੈ ਇਹ 5 ਮੰਜ਼ਿਲਾ ਸੀ, ਇਸਦਾ ਨਾਮ ਸੀ ਹੋਸਟਲ ਡੇਜ਼। ਲੋਕਾਂ ਦੇ ਦੱਸਣ ਮੁਤਾਬਕ ਚਸ਼ਮਦੀਦ ਗਵਾਹਾਂ ਨੇ ਜੋ ਦੱਸਿਆ ਕਿ ਅਚਾਨਕ ਆਵਾਜ਼ ਸੁਣਦੀ ਹੈ ਜਿਵੇਂ ਭੂਚਾਲ ਦੀ ਗਰਜ ਹੋਵੇ, ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਇਮਾਰਤ ਦੇ ਅੰਦਰ ਜਿਹੜੇ ਵਿਦਿਆਰਥੀ ਸੀ ਉਹਨਾਂ ਨੇ ਉੱਚੀ ਉੱਚੀ ਕਹਿਣਾ ਸ਼ੁਰੂ ਕੀਤਾ ਕਿ ਸਾਨੂੰ ਬਚਾਓ, ਸਾਨੂੰ ਬਚਾਓ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਸੀਂ ਤੁਰੰਤ ਬਾਹਰ ਵੱਲ ਨੂੰ ਭੱਜੇ ਜਿੱਥੇ ਬਹੁਤ ਸਾਰਾ ਧੂੰਆਂ ਅਤੇ ਧੂੜ ਸੀ। ਇਮਾਰਤ ਜਿਹੜੀ 5 ਮੰਜ਼ਿਲਾ ਸੀ ਜਿਸਦਾ ਨਾਮ ਹੋਸਟਲ ਡੇਜ਼ ਸੀ ਉਹ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਸੀ, ਪਰ ਉਸ ਮਲਬੇ ਦੇ ਵਿੱਚੋਂ ਸਾਨੂੰ ਬਚਾਓ, ਸਾਨੂੰ ਬਚਾਓ ਦੀਆਂ ਚੀਕਾਂ ਜਿਹੜੀਆਂ ਨੇ ਉਹ ਲਗਾਤਾਰ ਸੁਣ ਰਹੀਆਂ ਸੀ। ਇਸ ਵੱਡੇ ਹਾਦਸੇ ਤੋਂ ਬਾਅਦ ਪੁਲਿਸ ਨੇ ਇਸ ਪੀਜੀ ਦੇ ਮਾਲਕ ਨੂੰ ਲੱਭਣਾ ਸ਼ੁਰੂ ਕੀਤਾ, ਕਿਉਂਕਿ ਚਸ਼ਮਦੀਦ ਗਵਾਹਾਂ ਦੇ ਮੁਤਾਬਕ ਜਿਹੜੀ ਇਮਾਰਤ ਹੈ ਉਹਦੀ ਬੇਸਮੈਂਟ ਦੇ ਵਿੱਚ ਲਗਾਤਾਰ ਪਾਣੀ ਖੜ੍ਹਾ ਰਹਿੰਦਾ ਸੀ ਅਤੇ ਕੰਧਾਂ ਨੂੰ ਤਰੇੜਾਂ ਆਈਆਂ ਹੋਈਆਂ ਸਨ। ਅਤੇ ਕਈ ਸਾਲਾਂ ਤੋਂ ਕਿਹਾ ਜਾਂਦਾ ਹੈ ਕਿ ਇਸ ਬਿਲਡਿੰਗ ਦੀ ਰਿਪੇਅਰ ਹੀ ਨਹੀਂ ਕੀਤੀ ਗਈ। ਸੋ ਜਦੋਂ ਇਸ ਪੀਜੀ ਦੇ ਮਾਲਕ ਨੂੰ ਪੁਲਿਸ ਨੇ ਭਾਲਣਾ ਸ਼ੁਰੂ ਕੀਤਾ, ਲੱਭਣਾ ਸ਼ੁਰੂ ਕੀਤਾ ਤਾਂ ਇਹ ਫਰਾਰ ਦੱਸਿਆ ਗਿਆ, ਲੱਭਿਆ ਨਹੀਂ। ਫਿਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਸ ਇਮਾਰਤ ਦੇ ਮਾਲਕ ਹਰੀਓਮ ਬੰਸਲ ਨੂੰ ਰਾਜਸਥਾਨ ਦੇ ਪਵਾੜੀ ਤੋਂ ਗ੍ਰਿਫਤਾਰ ਕੀਤਾ। ਇਸ ਪੀਜੀ ਦੇ ਮਾਲਕ ਨੂੰ ਫੜਨ ਲਈ ਪੁਲਿਸ ਦੀਆਂ ਕਈ ਟੀਮਾਂ ਜਿਹੜੀਆਂ ਨੇ ਲਗਾਤਾਰ ਇਸਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਸਨ। ਉਸਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਪੁਲਿਸ ਦੇ ਦੱਸਣ ਦੇ ਮੁਤਾਬਕ ਦਿੱਲੀ ਦੇ ਵਿੱਚ ਸੱਤਿਆ ਨਿਕੇਤਨ 'ਚ ਐਤਵਾਰ ਦੁਪਹਿਰੇ 1:30 ਵਜੇ ਇਹ 5 ਮੰਜ਼ਿਲਾ ਪੀਜੀ ਇਮਾਰਤ ਅਚਾਨਕ ਡਿੱਗਦੀ ਹੈ,

ਢਹਿ ਢੇਰੀ ਹੋ ਜਾਂਦੀ ਹੈ ਤੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਇਸ ਇਮਾਰਤ ਦੇ ਵਿੱਚ ਉਸ ਵੇਲੇ ਮੌਜੂਦ ਸਨ ਜਿਹੜੇ ਕਿ ਮਲਬੇ ਦੇ ਥੱਲੇ ਆ ਗਏ। ਬਚਾਅ ਅਭਿਆਨ ਦੌਰਾਨ ਕਈ ਲੋਕਾਂ ਨੂੰ ਮਲਬੇ ਚੋਂ ਬਾਹਰ ਵੀ ਕੱਢਿਆ ਗਿਆ। ਸੋਮਵਾਰ ਤੱਕ ਯਾਨੀ ਕਿ ਅੱਜ ਜਦੋਂ ਤੱਕ ਅਸੀਂ ਇਹ ਖਬਰ ਪੜ੍ਹੀ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਉਸ ਵੇਲੇ ਤੱਕ ਸਾਹਮਣੇ ਆ ਗਈ ਸੀ। ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਮਾਮਲਾ ਦਿੱਲੀ ਹਾਈ ਕੋਰਟ ਦੇ ਵਿੱਚ ਜਦੋਂ ਗਿਆ ਤਾਂ ਦਿੱਲੀ ਹਾਈ ਕੋਰਟ ਨੇ ਇਸ ਇਮਾਰਤ ਦੇ ਢਹਿਣ ਦੇ ਮਾਮਲੇ ਦੀ ਜਦੋਂ ਸੁਣਵਾਈ ਕੀਤੀ ਤਾਂ ਹਾਈ ਕੋਰਟ ਨੇ ਕਿਹਾ ਕਿ ਇਸ ਦੁਖਾਂਤ ਲਈ ਨਾ ਸਿਰਫ ਇਮਾਰਤ ਦਾ ਮਾਲਕ ਜ਼ਿੰਮੇਵਾਰ ਹੈ ਸਗੋਂ ਭਾਰਤੀ ਨਗਰ ਨਿਗਮ MCD ਅਤੇ ਦਿੱਲੀ ਯੂਨੀਵਰਸਿਟੀ ਵੀ ਬਰਾਬਰ ਦੀਆਂ ਜਵਾਬਦੇਹ ਨੇ। ਅਦਾਲਤ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਵੱਧ ਤੋਂ ਵੱਧ ਜਾਨਾਂ ਬਚਾਉਣ ਲਈ ਬਚਾਅ ਕਾਰਜਾਂ ਦੇ ਵਿੱਚ ਆਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਭਾਵ ਕਿ ਜ਼ੋਰਦਾਰ ਤਰੀਕੇ ਦੇ ਨਾਲ ਹਮਲਾ ਮਾਰਨ। ਇਨ੍ਹਾਂ ਹੀ ਨਹੀਂ ਇਸ ਘਟਨਾ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਤੁਰੰਤ ਐਕਸ਼ਨ ਲਿਆ MCD ਨੂੰ ਇੱਕ ਹਫ਼ਤੇ ਦੇ ਅੰਦਰ PG ਤੇ ਹੋਸਟਲਾਂ ਦਾ ਆਡਿਟ ਕਰਨ ਦਾ ਨਿਰਦੇਸ਼ ਵੀ ਦਿੱਤਾ। ਅਦਾਲਤ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ ਇਮਾਰਤ ਦੇ ਮਾਲਕਾਂ ਦੀ ਨਹੀਂ ਹੁੰਦੀ ਸਗੋਂ ਸੰਬੰਧਿਤ ਅਧਿਕਾਰੀਆਂ ਦੀ ਵੀ ਹੈ। ਜੇਕਰ ਅਧਿਕਾਰੀਆਂ ਨੇ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਇਆ ਹੁੰਦਾ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ। ਹਾਈਕੋਰਟ ਦੇ ਇਹਨਾਂ ਹੁਕਮਾਂ ਤੋਂ ਬਾਅਦ ਜਿਹੜੀ ਇਮਾਰਤ ਡਿੱਗੀ ਹੈ ਉਸਦੇ ਜਿਹੜੀ ਲਾਗੇ ਵਾਲੀ ਇਮਾਰਤ ਹੈ ਉਸਨੂੰ MCD ਨੇ ਹੁਕਮ ਜਾਰੀ ਕੀਤੇ ਨੇ ਉਸ ਇਮਾਰਤ ਨੂੰ ਲੈ ਕੇ। ਹਾਦਸੇ ਦੇ ਵਿੱਚ ਨੁਕਸਾਨ ਪਹੁੰਚਣ ਤੋਂ ਬਾਅਦ ਨਿਗਮ ਨੇ ਉਸ ਬਿਲਡਿੰਗ ਨੂੰ ਖਤਰਨਾਕ ਐਲਾਨ ਦਿੱਤਾ। ਮਾਲਕ ਨੂੰ 3 ਦਿਨਾਂ ਦੇ ਵਿੱਚ ਇਸ ਨੂੰ ਖਾਲੀ ਕਰਨ ਤੋਂ ਬਾਅਦ ਢਾਉਣ ਦੇ ਨਿਰਦੇਸ਼ ਵੀ ਦੇ ਦਿੱਤੇ ਨੇ। ਇਸ ਖਤਰਨਾਕ ਹਾਦਸੇ ਤੋਂ ਬਾਅਦ ਆਸ ਪਾਸ ਦੀਆਂ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ MCD ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਕਾਰਵਾਈ ਵੀ ਤੇਜ਼ ਕੀਤੀ ਹੈ। ਨਿਗਮ ਦੇ ਮੁਤਾਬਕ ਇਹ ਬਿਲਡਿੰਗ ਜਿਹੜੀ ਹੈ ਉੱਥੇ ਰਹਿਣ ਵਾਲੇ ਲੋਕਾਂ ਅਤੇ ਆਸ ਪਾਸ ਤੋਂ ਜਿਹੜੇ ਲੰਘਣ ਵਾਲੇ ਲੋਕ ਨੇ ਉਹਨਾਂ ਦੇ ਲਈ ਖਤਰਾ ਪੈਦਾ ਕਰਦੀ ਹੈ। ਖ਼ਬਰਾਂ ਇਹ ਵੀ ਸਾਹਮਣੇ ਆਈਆਂ ਕਿ ਜਿਹੜੇ ਵਿਦਿਆਰਥੀ ਇਸ ਮਲਬੇ ਦੇ ਵਿੱਚ ਇਸ ਇਮਾਰਤ ਦੇ ਹੇਠਾਂ ਦੱਬੇ ਗਏ ਜਦੋਂ ਇਹ ਇਮਾਰਤ ਡਿੱਗੀ ਤਾਂ ਇਸ ਮਲਬੇ ਦੀ ਚਪੇਟ ਦੇ ਵਿੱਚ ਜਿਹੜੇ ਵਿਦਿਆਰਥੀ ਆਏ ਉਹਨਾਂ ਨੇ ਆਸ ਪਾਸ ਮਦਦ ਲਈ ਫੋਨ ਵੀ ਕੀਤੇ। ਕੁਛ ਵੀਡੀਓਜ਼ ਬਣਾ ਕੇ ਉਹਨਾਂ ਨੇ ਆਸ ਪਾਸ ਆਪਣੇ ਫਰੈਂਡ ਸਰਕਲ 'ਚ ਭੇਜਣੇ ਸ਼ੁਰੂ ਕੀਤੇ ਕਿ ਸਾਨੂੰ ਬਚਾਓ। ਐਂਬੂਲੈਂਸ ਦੇ ਉੱਥੇ ਆਉਣ ਤੋਂ ਪਹਿਲਾਂ ਪੁਲਿਸ ਦੇ ਆਉਣ ਤੋਂ ਪਹਿਲਾਂ ਕਿਹਾ ਜਾਂਦਾ ਕਿ ਜਿਹੜੇ ਆਸ ਪਾਸ ਲੋਕ ਸੀਗੇ ਉਹਨਾਂ ਨੇ ਆਪਣੇ ਤੌਰ 'ਤੇ ਕੁਛ ਲੋਕਾਂ ਨੂੰ ਮਲਬੇ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਭਾਰੀ ਕੰਕਰੀਟ ਦੇ ਸਲੈਬ ਸੀ ਜਿਹੜੇ ਉਹਨਾਂ ਨੂੰ ਹਟਾ ਕੇ ਲੋਕਾਂ ਦੀ ਭਾਲ ਕਰਨੀ ਸ਼ੁਰੂ ਕੀਤੀ। ਮਲਬੇ ਦੇ ਵਿੱਚ ਜਿਹੜੇ ਲੋਕ ਫਸ ਗਏ ਉਹਨਾਂ ਨੇ ਆਪਣੇ ਦੋਸਤਾਂ ਨੂੰ ਜਾਣ ਪਛਾਣ ਵਾਲਿਆਂ ਨੂੰ ਫੋਨ ਕੀਤੇ, ਵੀਡੀਓਜ਼ ਬਣਾ ਕੇ ਭੇਜੇ ਔਰ ਜਿਹੜੇ ਵਿਦਿਆਰਥੀ ਇਸ ਮਲਬੇ ਦੇ ਵਿੱਚ ਫਸੇ ਸੀ ਉਹਨਾਂ ਨੇ ਆਪ ਹੀ ਫੋਨ ਕਰਕੇ ਐਂਬੂਲੈਂਸ ਬੁਲਾਈ। ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਉਹਦੇ ਮੁਤਾਬਕ ਫਾਇਰ ਬ੍ਰਿਗੇਡ, ਪੁਲਿਸ ਅਤੇ NDRF ਦੇ ਪਹੁੰਚਣ ਤੋਂ ਪਹਿਲਾਂ ਹੀ ਐਂਬੂਲੈਂਸ ਜਿਹੜੀ ਆ ਉਹ ਗਲੀ ਦੇ ਵਿੱਚ ਮੌਜੂਦ ਸੀ। ਉਹ ਸਟੂਡੈਂਟਸ ਨੇ ਆਪ ਬੁਲਾ ਲਈ ਸੀ ਤੇ ਐਂਬੂਲੈਂਸ ਦਾ ਜਿਹੜਾ ਕਰਮਚਾਰੀ ਸੀ ਉਹਨੇ ਦੱਸਿਆ ਕਿ ਐਪ ਦੇ ਰਾਹੀਂ ਪਹਿਲੀ ਕਾਲ ਉਹਨਾਂ ਦੀ ਟੀਮ ਨੂੰ ਮਿਲੀ ਸੀ। ਐਪਲੀਕੇਸ਼ਨ ਦੇ ਰਾਹੀਂ ਇਸ ਐਂਬੂਲੈਂਸ ਨੂੰ, ਬਲਿੰਕਿੰਟ ਐਂਬੂਲੈਂਸ ਨੂੰ ਬੁਲਾ ਲਿਆ ਗਿਆ। ਦਿੱਲੀ ਪੁਲਿਸ ਦੇ ਮੁਤਾਬਕ ਇਸ ਇਮਾਰਤ ਦੇ ਵਿੱਚ 15 ਕਮਰੇ ਸਨ ਤੇ ਹਰ ਕਮਰੇ ਦੇ ਵਿੱਚ 2 ਜਾਂ 3 ਵਿਦਿਆਰਥੀ ਰਹਿੰਦੇ ਸਨ। ਉਹਨਾਂ ਦੱਸਿਆ ਕਿ ਇੱਥੇ ਰਹਿਣ ਵਾਲੇ ਜ਼ਿਆਦਾਤਰ ਵਿਦਿਆਰਥੀ ਕੇਰਲ, ਹਰਿਆਣਾ ਤੇ UP ਤੋਂ ਸਨ। ਇਹ ਵਿਦਿਆਰਥੀ ਮੁੱਖ ਤੌਰ 'ਤੇ ਮੋਤੀ ਲਾਲ ਨਹਿਰੂ ਕਾਲਜ, ਆਤਮਾ ਰਾਮ ਸਨਾਤਨ ਧਰਮ ਕਾਲਜ ਅਤੇ ਸ਼੍ਰੀ ਵੈਂਕਟੇਸ਼ਵਰ ਕਾਲਜ ਦੇ ਵਿੱਚ ਪੜ੍ਹਦੇ ਸਨ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਵਿਦਿਆਰਥੀ ਪ੍ਰਤੀ ਬੈੱਡ ਕਰੀਬ 12,000 ਰੁਪਈਆ ਖਰਚ ਰਹੇ ਸਨ। ਹੁਣ ਤੱਕ 7 ਵਿਦਿਆਰਥੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਕਿਹਾ ਜਾਂਦਾ ਹੈ ਕਿ 40 ਤੋਂ 50 ਵਿਦਿਆਰਥੀ ਅਜਿਹੇ ਨੇ ਜਿਹੜੇ ਮਲਬੇ ਦੇ ਹੇਠਾਂ ਫਸ ਗਏ ਸਨ। ਦਿੱਲੀ ਦੇ ਵਿੱਚ ਇਸ ਭਿਆਨਕ ਹਾਦਸੇ ਦੇ ਵਾਪਰਨ ਤੋਂ ਬਾਅਦ ਗੈਰ ਕਾਨੂੰਨੀ ਅਤੇ ਗੈਰ ਅਧਿਕਾਰਤ ਨਿਰਮਾਣ ਦੀ ਨਿਗਰਾਨੀ ਨੂੰ ਲੈ ਕੇ ਮੁੜ ਸਵਾਲ ਜਿਹੜੇ ਨੇ ਉਹ ਖੜੇ ਹੋ ਗਏ ਨੇ। ਜਿਸ ਦਿੱਲੀ ਦੇ ਵਿੱਚ ਗੈਰ ਕਾਨੂੰਨੀ ਨਿਰਮਾਣ ਖਿਲਾਫ ਕਾਰਵਾਈ ਲਈ ਅਦਾਲਤਾਂ ਸਾਲਾਂ ਤੋਂ ਸਖ਼ਤ ਨਿਰਦੇਸ਼ ਦਿੰਦੀਆਂ ਰਹੀਆਂ ਨੇ, ਉੱਥੇ ਅਜਿਹੇ ਨਿਰਮਾਣ ਲਗਾਤਾਰ ਕਿਵੇਂ ਖੜੇ ਹੁੰਦੇ ਰਹੇ,
ਕਿਵੇਂ ਵਧਦੇ ਰਹੇ, ਇਹ ਇੱਕ ਵੱਡਾ ਜਿਹੜਾ ਆ ਉਹ ਸਵਾਲ ਹੈ। ਹਾਦਸੇ ਤੋਂ ਬਾਅਦ MCD ਨੇ 4 ਮੰਜ਼ਲਾਂ ਤੋਂ

ਅੱਧ ਦੇ ਗੈਰ ਕਾਨੂੰਨੀ ਨਿਰਮਾਣ ਨੂੰ ਤੁਰੰਤ ਸੀਲ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਇਹ ਜਿਹੜੀ ਇਮਾਰਤ ਹੈ ਜਿਹੜੀ ਹਾਦਸਾਗ੍ਰਸਤ ਹੋਈ ਹੈ ਇਹ 5 ਮੰਜ਼ਿਲਾ ਇਮਾਰਤ ਜਿਹੜੀ ਹੈ ਉਹ ਦੱਸੀ ਗਈ ਹੈ। ਦਿੱਲੀ ਦੇ ਵਿੱਚ ਗੈਰ ਕਾਨੂੰਨੀ ਨਿਰਮਾਣ ਖਿਲਾਫ ਸੁਪਰੀਮ ਕੋਰਟ ਦੀ ਨਿਗਰਾਨੀ ਕੋਈ ਨਵੀਂ ਗੱਲ ਨਹੀਂ ਹੈ। ਸਾਲ 2006 ਦੇ ਵਿੱਚ ਅਦਾਲਤ ਦੀ ਨਿਗਰਾਨੀ ਕਮੇਟੀ ਬਣਾਈ ਗਈ ਸੀ ਜਿਸ ਤੋਂ ਬਾਅਦ ਕਈ ਹੁਕਮਾਂ ਦੇ ਵਿੱਚ ਗੈਰ ਕਾਨੂੰਨੀ ਨਿਰਮਾਣ ਅਤੇ ਕਬਜ਼ਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਨਿਰਦੇਸ਼ ਵੀ ਦਿੱਤੇ ਗਏ ਨੇ। ਸਾਲ 2017 ਦੇ ਵਿੱਚ ਨਿਗਰਾਨੀ ਕਮੇਟੀਆਂ ਦੀਆਂ ਸ਼ਕਤੀਆਂ ਬਹਾਲ ਕਰਨ ਅਤੇ ਵਿਸ਼ੇਸ਼ ਟਾਸਕ ਫੋਰਸ ਬਣਾਉਣ ਦੀ ਪ੍ਰਕਿਰਿਆ ਵੀ ਅੱਗੇ ਵਧੀ। ਇਸ ਦੇ ਬਾਵਜੂਦ ਦਿੱਲੀ ਦੇ ਵਿੱਚ ਗੈਰ ਕਾਨੂੰਨੀ ਨਿਰਮਾਣ ਦੀ ਸਮੱਸਿਆ ਲਗਾਤਾਰ ਬਣੀ ਰਹੀ। ਸੁਪਰੀਮ ਕੋਰਟ ਨੇ 31 ਜੁਲਾਈ 2001 ਦੇ ਹੁਕਮ ਦਾ ਹਵਾਲਾ ਦਿੰਦਿਆਂ 2020 ਦੇ ਫੈਸਲੇ ਦੇ ਵਿੱਚ ਦਰਜ ਕੀਤਾ ਸੀ ਕਿ ਦਿੱਲੀ ਦੇ ਵਿੱਚ ਗੈਰ ਅਧਿਕਾਰਤ ਨਿਰਮਾਣ ਦਾ ਵਧਣਾ ਕਾਫੀ ਗੰਭੀਰ ਹੈ ਤੇ ਇੱਕ ਖਤਰਨਾਕ ਰੁਝਾਨ ਵੀ ਹੈ। ਅਦਾਲਤ ਨੇ ਕਿਹਾ ਸੀ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿੱਚ ਕਾਨੂੰਨ ਦਾ ਡਰ ਡੁੱਕਰ ਰਿਹਾ ਨਹੀਂ ਅਤੇ ਇਸ ਦਾ ਮੁੱਖ ਕਾਰਨ ਕਾਨੂੰਨ ਦਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਨਾ ਹੋਣਾ ਹੈ। ਦੋ ਦਹਾਕਿਆਂ ਬਾਅਦ ਵੀ ਇਹ ਟਿੱਪਣੀ ਢੁੱਕਵੀਂ ਨਜ਼ਰ ਆਉਂਦੀ ਹੈ ਜਦੋਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਣਦੇਖਿਆ ਕਰਕੇ ਲਗਾਤਾਰ ਇਹ ਗੈਰ ਕਾਨੂੰਨੀ ਉਸਾਰੀ ਜਿਹੜੀ ਦਿੱਲੀ ਦੇ ਵਿੱਚ ਹੁੰਦੀ ਰਹੀ ਹੈ ਜਿਸ ਨੇ ਅੱਜ ਬਹੁਤ ਹੀ ਭਿਆਨਕ ਰੂਪ ਜਿਹੜਾ ਧਾਰ ਲਿਆ ਤੇ 5 ਮੰਜ਼ਿਲਾ ਇਮਾਰਤ ਇੱਕ ਮਲਬੇ ਦੇ ਰੂਪ ਦੇ ਵਿੱਚ ਬਦਲ ਗਈ। ਹੁਣ ਏਡਾ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਇਸ ਪੀਜੀ ਦੇ ਮਾਲਕ ਨੂੰ ਤਾਂ ਗ੍ਰਿਫਤਾਰ ਕੀਤਾ ਹੀ ਹੈ, ਉਸਦਾ ਦੀ ਪਤਨੀ ਨੂੰ ਤੇ ਉਸਦੇ ਪੁੱਤਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ ਬਿਜਲੀ ਕਨੈਕਸ਼ਨ ਹਰੀ ਰਾਮ ਦੇ ਨਾਂ ਤੇ ਹੈ ਤੇ ਜਦਕਿ ਮਹੇਸ਼ ਜਿਹੜਾ ਉਹਦਾ ਪੁੱਤਰ, ਮਾਲਕ ਦਾ ਪੁੱਤਰ ਜਿਹੜਾ ਉਹ ਸਾਰਾ ਪ੍ਰਬੰਧ ਦੇਖਦਾ ਸੀ ਤੇ ਜਿਹੜੀ ਜਾਇਦਾਦ ਕਾਗਜ਼ ਤੇ ਹਰੀ ਰਾਮ ਦੀ ਪਤਨੀ ਉਰਮਲਾ ਦੇ ਨਾਮ ਤੇ ਇਹ ਰਜਿਸਟਰਡ ਹੈ। ਸੋ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਿਜਲੀ ਕਨੈਕਸ਼ਨ ਹਰੀ ਰਾਮ ਦੇ ਨਾਂ ਤੇ ਸੀ, ਇਹ ਜਿਹੜੀ ਇਮਾਰਤ ਹੈ ਇਹ ਉਹਦੀ ਪਤਨੀ ਉਰਮਲਾ ਦੇ ਨਾਮ ਤੇ ਰਜਿਸਟਰਡ ਸੀ ਤੇ ਇਹਦਾ ਸਾਰਾ ਜਿਹੜਾ ਹੈ ਕੰਮ ਕਾਜ ਹੈ ਉਹਦਾ ਪੁੱਤਰ ਮਹੇਸ਼ ਦੇਖਦਾ ਸੀ। ਸੋ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਾਂਚ ਜਿਹੜੀ ਹੈ ਉਹ ਪੁਲਿਸ ਨੇ ਤੇਜ਼ ਕਰ ਦਿੱਤੀ ਹੈ। ਆਪਣੇ ਲਿਸਨਰਸ ਦੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਕਰਨ ਲਈ ਇਹ ਦੱਸ ਦਈਏ ਕਿ ਦਿੱਲੀ ਦੇ ਵਿੱਚ ਹਰ ਸਾਲ ਖਤਰਨਾਕ ਅਤੇ ਖੰਡਰ ਇਮਾਰਤਾਂ ਦੀ ਪਛਾਣ ਕਰਨ ਲਈ ਇੱਕ ਸਰਵੇਖਣ ਕੀਤਾ ਜਾਂਦਾ ਪਰ ਇਹਨਾਂ ਇਮਾਰਤਾਂ ਦੇ ਵਿਰੁੱਧ ਸਮੇਂ ਸਿਰ ਕਾਰਵਾਈ ਦੀ ਜਿਹੜੀ ਘਾਟ ਹੈ ਉਸ ਨੇ ਇਸ ਅਭਿਆਸ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਪਾ ਦਿੱਤਾ ਕਿ ਜੇ ਹਰ ਸਾਲ ਸਰਵੇਖਣ ਹੁੰਦਾ ਤੇ ਫਿਰ ਏਡੇ ਵੱਡੇ ਹਾਦਸੇ ਜਿਹੜੇ ਆ ਉਹ ਕਿੱਦਾਂ ਵਾਪਰ ਸਕਦੇ ਨੇ। ਜੇ 2021 ਦੀ ਗੱਲ ਕਰੀਏ ਤੇ 2021 ਦੇ ਵਿੱਚ MCD ਨੇ IIT ਰੁੜਕੀ ਦੀ ਇੱਕ ਰਿਪੋਰਟ ਦੇ ਆਧਾਰ ਤੇ ਗਫਾਰ ਮਾਰਕੀਟ ਚ ਇੱਕ ਇਮਾਰਤ ਨੂੰ ਖੰਡਰ ਐਲਾਨਿਆ। ਇਸ ਦੇ ਬਾਵਜੂਦ ਇਸ ਇਮਾਰਤ ਵਿਰੁੱਧ ਕੋਈ ਪ੍ਰਭਾਵਸ਼ਾਲੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ। ਇੱਥੇ ਅਜੇ ਵੀ ਹਜ਼ਾਰਾਂ ਦੁਕਾਨਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਇਸੇ ਤਰ੍ਹਾਂ ਨਿਗਮ ਨੇ ਲਗਭਗ 4 ਸਾਲ ਪਹਿਲਾਂ ਪਾਕਿਟ B6B ਬਲਾਕ ਕ੍ਰਿਸ਼ਨਾ ਕੁੰਜ ਰੋਹਿਣੀ ਸੈਕਟਰ 15 ਚ ਇਮਾਰਤ ਨੰਬਰ 18 ਨੂੰ ਖੰਡਰ ਐਲਾਨਿਆ ਸੀ ਪਰ ਇਸ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਲੱਭਿਆ। ਇਮਾਰਤ ਦੇ ਆਲੇ ਦੁਆਲੇ ਬੈਰੀਕੇਡ ਲਗਾ ਕੇ ਇਸ ਨੂੰ ਖਤਰੇ ਵਾਲੇ ਖੇਤਰ ਵਜੋਂ ਚਿੰਨਿਤ ਕਰਕੇ ਕਾਰਵਾਈ ਪੂਰੀ ਕੀਤੀ ਗਈ। ਇਸ ਲਈ ਸਵਾਲ ਉੱਠਦਾ ਹੈ ਕਿ ਜੇਕਰ ਇਹ ਇਮਾਰਤ ਡਿੱਗ ਜਾਂਦੀ ਹੈ ਤੇ ਫਿਰ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ। ਇਹ ਸਥਿਤੀ ਸਿਰਫ ਨਿੱਜੀ ਇਮਾਰਤਾਂ ਤੱਕ ਹੀ ਸੀਮਤ ਨਹੀਂ, ਪੁਰਾਣੀ ਦਿੱਲੀ ਦੇ ਵਿੱਚ MCD ਦਾ ਜ਼ੋਨਲ ਦਫ਼ਤਰ ਵੀ ਖਸਤਾ ਹਾਲਤ ਵਿੱਚ ਹੈ। ਥਾਂ ਥਾਂ ਤੋਂ ਮੋਟਾਰ ਕੰਧਾਂ ਤੋਂ ਡਿੱਗ ਰਿਹਾ ਜਿਸ ਨਾਲ ਪੂਰੀ ਇਮਾਰਤ ਖਸਤਾ ਹਾਲਤ ਵਿੱਚ ਹੈ। ਭੂਮੀਗਤ ਮੈਟਰੋ ਲਾਈਨ ਦੇ ਨੇੜੇ ਹੋਣ ਕਰਕੇ ਜਦੋਂ ਮੈਟਰੋ ਲੰਘਦੀ ਹੈ ਤੇ ਇਮਾਰਤ ਫਿਰ ਉਦੋਂ ਕੰਬਦੀ ਹੈ। ਬਾਵਜੂਦ ਇਸਦੇ ਨਗਰ ਨਿਗਮ ਇਸ ਇਮਾਰਤ ਦੀ ਮੁਰੰਮਤ ਨਹੀਂ ਕਰ ਸਕਿਆ। ਹੁਣ ਸਵਾਲ ਇਹ ਹੈ ਕਿ ਜੇ ਦਿੱਲੀ ਦੇ ਵਿੱਚ ਮੌਨਸੂਨ ਤੋਂ ਪਹਿਲਾਂ ਸਰਵੇ ਕੀਤਾ ਜਾਂਦਾ ਹੈ ਇਮਾਰਤਾਂ ਦੀ ਹਾਲਤ ਦੇ ਉੱਤੇ ਤੇ ਉਸਦੇ ਬਾਵਜੂਦ ਇਸ ਤਰੀਕੇ ਦੇ ਨਾਲ 5 ਮੰਜ਼ਿਲਾ ਇਮਾਰਤ ਇੱਕਦਮ ਮਿੱਟੀ ਹੋ ਗਈ, ਢਹਿ ਢੇਰੀ ਹੋ ਗਈ, 40 ਤੋਂ 50 ਵਿਦਿਆਰਥੀ ਜਿਹੜੇ ਆਪਣਾ ਭਵਿੱਖ ਸਵਾਰਨ ਲਈ ਦਿੱਲੀ ਦੇ ਵਿੱਚ ਆਏ ਸਨ, ਉਸ PG ਦੇ ਵਿੱਚ ਰਹਿ ਰਹੇ ਸਨ, ਪੜ੍ਹਾਈ ਕਰ ਰਹੇ ਸਨ, ਉਹ ਉਸ ਮਲਬੇ ਦੇ ਹੇਠਾਂ ਦੱਬੇ ਜਾਂਦੇ ਨੇ। ਹੁਣ ਤੱਕ 7 ਲੋਕਾਂ ਦੀ ਮੌਤ ਦੀ ਜਿਹੜੀ ਪੁਸ਼ਟੀ ਹੈ ਹੋ ਚੁੱਕੀ ਹੈ। ਜੇਕਰ ਸਰਵਿਸ ਦੇ ਬਾਵਜੂਦ ਇਮਾਰਤਾਂ ਦਾ ਉੱਥੇ ਅਜਿਹਾ ਹਾਲ ਹੈ ਤਾਂ ਫਿਰ ਭਾਰਤ ਮੁਲਕ ਦੇ ਪ੍ਰਸ਼ਾਸਨ ਤੇ, ਭਾਰਤ ਦੀਆਂ ਸਰਕਾਰਾਂ ਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ।

0: ਦੱਸੀ ਹੋ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ

0: ਸਿਮਰਨ, ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
1: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
2: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
1: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
3: ਓਹ ਹੋ ਅੱਜ ਫੇਰ ਨੀ ਲੋਡ ਮਿਲਿਆ
4: ਕੀ ਹੋਇਆ
3: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
4: ਓਹ ਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
5: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
6: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
5: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵਿੰਗ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ।

0: Smile Medical, Sunridge Mall Dinal, Superstore Wale Plaza with Stit S Clinic, which Tuhadi apni Pasha Bolan Wale male ate female doctors, har kadam te Tuhade Nal Han, Chahe Gal Hove Bachya Di, Ya Fir Bazurgadi, Ethe Saria Lay Suvidhava Mojud Han, Appointment Nai Bani, Koi Chakkari Nai, Siddhe Chale Aao, Ethe Walk In Which Khulla Swagat Hai, Nave Patients Davi, Nigga Welcome, Family Care To Leke Medical Checkup, Ate Chronic Bimaria De Ilaj Tak, Sab Kuch Ik Kuch Hat Hed, Asi Hafte De 6 Din Khulle Aao, Te Ovi देर शाम तक ता देर किस गल दी आज ही डायल करो 5876174696 587-617-4696 ओएसएस स्माइल मेडिकल तुहाडी सेहत साडी जिम्मेवारी 5876174696
1: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा सामान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनर नाल भरिया है इना दा शोरूम अज ही इना दे शोरूम ते पुजो 2935 19th Street North East Calgary Empire. Phone number 403-510-1515. 2935 19th Street, Northeast Calgary.
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771-80 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222

ਰੇਡੀਓ ਸਤਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਜੱਸੜ। ਅੱਜ 7 ਸਤੰਬਰ ਹੈ, ਦਿਨ ਸੋਮਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ, ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਸ ਕਿਸਮ ਦਾ ਕੜਮਾਸਾ ਇਸ ਵੇਲੇ ਪਿਆ ਹੋਇਆ ਤੇ ਭਾਰਤ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਹੋ ਰਿਹਾ। ਪਰ ਨਾਲ ਹੀ ਇੱਕ ਤੁਹਾਡੇ ਲਈ ਚੰਗੀ ਅਨਾਊਂਸਮੈਂਟ ਵੀ ਹੈ ਸਾਡੇ ਕੋਲ। ਰੇਡੀਓ ਸੁਰਸੰਗਮ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਪੇਸ਼ਕਸ਼ ਲੈ ਕੇ ਆ ਰਿਹਾ ਹੈ। ਰੇਡੀਓ ਸੁਰਸੰਗਮ ਤੇ ਦੇਸੀ ਟੱਬਰ ਜਿਹੜੇ ਨਾਟਕ ਹੈ ਉਹ ਤੁਹਾਡੇ ਲਈ ਪੇਸ਼ ਕੀਤੇ ਜਾਣਗੇ। ਵੀਰਵਾਰ ਨੂੰ ਤੁਸੀਂ 5 ਵਜੇ ਤੇ ਸ਼ੁੱਕਰਵਾਰ ਨੂੰ ਰਾਤ ਦੇ 8 ਵਜੇ ਇਸ ਨਾਟਕ ਦਾ ਮਜ਼ਾ ਜਿਹੜਾ ਉਹ ਲੈ ਸਕਦੇ ਹੋ। ਹਰ ਹਫ਼ਤੇ ਨਵੇਂ ਨਾਟਕ ਹੋਣਗੇ ਤੇ ਨਾਟਕ ਉਹ ਹੋਣਗੇ ਜਿਹੜੇ ਤੁਹਾਡੇ ਤੇ ਸਾਡੀ ਜ਼ਿੰਦਗੀ ਦੇ ਨਾਲ ਰਿਲੇਟਡ ਹੋਣਗੇ। ਸਾਡੇ ਘਰਾਂ ਦੀਆਂ ਗੱਲਾਂ, ਸਾਡੇ ਦੋਸਤਾਂ ਦੀਆਂ ਗੱਲਾਂ, ਸਾਡੇ ਚੌਗਿਰਦੇ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਸ ਤੇ ਆਧਾਰਿਤ ਇਹ ਛੋਟੇ ਛੋਟੇ ਨਾਟਕ ਜਿਹੜੇ ਰੇਡੀਓ ਨਾਟਕ ਤੁਹਾਡੇ ਲਈ ਅਸੀਂ ਪੇਸ਼ ਕਰਾਂਗੇ। ਵੀਰਵਾਰ 5 ਵਜੇ ਤੇ ਸ਼ੁੱਕਰਵਾਰ ਨੂੰ ਰਾਤ ਦੇ 8 ਵਜੇ। ਨਾਮ ਹੋਏਗਾ ਜੀ ਦੇਸੀ ਟੱਬਰ। ਸੋ ਤੁਸੀਂ ਵੀਰਵਾਰ ਤੇ ਸ਼ੁੱਕਰਵਾਰ ਚੇਤੇ ਦੇ ਨਾਲ ਜਿਹੜੇ ਸਮੇਂ ਮੈਂ ਤੁਹਾਨੂੰ ਦੱਸੇ ਨੇ ਉਹਨਾਂ ਸਮਿਆਂ ਤੇ ਰੇਡੀਓ ਸੁਰਸੰਗਮ 94.7 FM ਨੂੰ ਟਿਊਨ ਇਨ ਕਰ ਲੈਣਾ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ।

0: ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸਰਵੀਨ, ਸਤਿ ਸ੍ਰੀ ਅਕਾਲ ਜੀ।
0: ਪੰਜਾਬ ਦੀਆਂ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੁੱਸੇ ਹੋਏ ਨੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਵਾਂ ਜਿਹੜਾ ਚੀਫ ਜਸਟਿਸ ਲਗਾਇਆ ਗਿਆ, ਉਹਨਾਂ ਦਾ ਸਹੁੰ ਚੁੱਕ ਸਮਾਗਮ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਬਾਈਕਾਟ ਕੀਤਾ ਸੀ, ਕੀ ਕਾਰਨ ਹੈ ਜੀ ਇਹਦੇ ਪਿੱਛੇ?
1: ਦੇਖੋ, ਇਹਦੇ ਚ ਜਿੱਦਾਂ ਦਾ ਮੁੱਦਾ ਬਣਾ ਦਿੱਤਾ ਗਿਆ ਉਦਾਂ ਦਾ ਬਣਨਾ ਨਹੀਂ ਚਾਹੀਦਾ। ਮੁੱਖ ਮੰਤਰੀ ਨੂੰ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਜੇ ਕੋਈ ਇਤਰਾਜ਼ ਨੇ ਟੈਂਟ ਨੂੰ ਲਿਖ ਕੇ ਭੇਜ ਦਿੰਦੇ, ਮਤਾ ਵੀ ਪਾਸ ਕਰਨਾ ਸੀ ਕਰ ਲੈਂਦੇ, ਕੋਈ ਗੱਲ ਨੀ। ਉਹਦੇ ਤੋਂ ਬਾਅਦ ਇਹਨਾਂ ਨੂੰ ਉਹਦੇ ਵਿੱਚ ਜਾ ਕੇ ਸ਼ਾਮਿਲ ਹੋਣਾ ਚਾਹੀਦਾ ਸੀ, ਸਹੁੰ ਚੁੱਕ ਸਮਾਗਮ ਤੋਂ ਪਾਸੇ ਨਹੀਂ ਫਿਰਨਾ ਚਾਹੀਦਾ। ਬਿਹਤਰ ਇਹ ਸੀ ਕਿ ਚਲੇ ਜਾਂਦੇ ਤੇ ਨਹੀਂ ਗਏ। ਇਹ ਨਹੀਂ ਕਿ ਮੁੱਖ ਮੰਤਰੀ ਨਹੀਂ ਗਿਆ, ਮੁੱਖ ਮੰਤਰੀ ਦੀ ਉਹਨਾਂ ਕੁਰਸੀ ਲਾਈ ਸੀ ਉਹ ਖਾਲੀ ਰਹਿ ਗਈ, ਇੱਥੋਂ ਤੱਕ ਕਿ ਇਹਨਾਂ ਦੇ ਮੰਤਰੀਆਂ ਚੋਂ ਵੀ ਕੋਈ ਇੱਕ ਵੀ ਨਹੀਂ ਗਿਆ, ਸਾਰੇ ਬਾਹਰ ਰਹੇ। ਘੱਟੋ ਘੱਟ ਸਰਕਾਰ ਦੀ ਪ੍ਰਤੀਨਿਧਤਾ ਚਾਹੀਦੀ, ਕੋਈ ਤੇ ਰਿਪ੍ਰਜੈਂਟ ਕਰ, ਕੋਈ ਨਹੀਂ ਗਿਆ। ਇਹਦੇ ਨਾਲ ਪ੍ਰਭਾਵ ਬਹੁਤ ਚੰਗਾ ਨਹੀਂ ਗਿਆ। ਹੁਣ ਸਵਾਲ ਇਹ ਹੈ ਕਿ ਇਹਨੂੰ ਬਹੁਤ ਵੱਡਾ ਮੁੱਦਾ ਬਣਾ ਦਿੱਤਾ ਗਿਆ, ਪੰਜਾਬ ਹਰਿਆਣਾ ਹਾਈ ਕੋਰਟ ਦੀ ਜਿਹੜੀ ਬਾਰ ਹੈ ਉਸ ਬਾਰ ਐਸੋਸੀਏਸ਼ਨ ਨੇ ਵੀ ਪੰਜਾਬ ਸਰਕਾਰ ਦੇ ਖਿਲਾਫ਼ ਮਤਾ ਪਾਸ ਕਰਤਾ। ਕੱਲ ਜਦੋਂ ਨਵੇਂ ਮੁੱਖ ਜੱਜ ਸਾਹਿਬ ਪਹਿਲਾ ਕੇਸ ਸੁਣਵਾਈ ਕਰਨ ਲੱਗੇ ਉੱਥੇ ਪੰਜਾਬ ਸਰਕਾਰ ਦਾ ਵਕੀਲ ਬੋਲਦਾ ਪਿਆ ਸੀ, ਉਹਨੇ ਝਿੜਕ ਤਾਂ ਉੱਚੀ ਆਵਾਜ਼ ਚ ਗੱਲਾਂ ਕਰੋ, ਨਾਲ ਇਹ ਕਹਿਤਾ ਮੈਂ ਕਿਸੇ ਦਬਾਅ ਤੋਂ ਲਿਆਉਣ ਲੱਗਣਾ ਨੀ, ਮੈਂ ਕਾਨੂੰਨ ਦੇ ਮੁਤਾਬਕ ਫੈਸਲੇ ਕਰੂੰਗਾ। ਜੇ ਕਾਨੂੰਨ ਦੇ ਮੁਤਾਬਕ ਫੈਸਲੇ ਕਰਨੇ ਆ ਤੇ ਇਹ ਤਾਂ ਵੈਸੇ ਸਟੈਚੂ ਬੁੱਕ ਚ ਲਿਖਿਆ ਕਿ ਤੁਸੀਂ ਕਾਨੂੰਨ ਮੁਤਾਬਕ ਫੈਸਲੇ ਕਰੋਗੇ, ਇਹ ਕਹਿਣ ਦੀ ਲੋੜ ਕੀ? ਇਹਨੂੰ ਇੱਕ ਦਬਕਾ ਸਮਝਿਆ ਗਿਆ ਕਿ ਚੀਫ ਜਸਟਿਸ ਨੇ ਆਉਂਦਿਆਂ ਦਬਕਾ ਮਾਰਤਾ ਕਿ ਮੈਂ ਸੰਵਿਧਾਨ ਮੁਤਾਬਕ ਫੈਸਲੇ ਕਰੂੰਗਾ। ਅਸਲ ਚ ਇਹ ਦਬਕਾ ਮਾਰਨ ਦੀ ਗੱਲ ਨੀ, ਇੱਕ ਤਰ੍ਹਾਂ ਨਾਲ ਦੱਸਿਆ ਗਿਆ ਕਿ ਜਿਹੜਾ ਹੈਗਾ ਚੀਫ ਜਸਟਿਸ ਨੇ ਸਰਕਾਰ ਨੂੰ ਇੱਕ ਕਿਸਮ ਦੀ ਜਿਹੜੇ ਚੋਬ ਲਾਤੀ ਆਉਂਦੇ ਇਹ ਪ੍ਰਭਾਵ ਨਹੀਂ ਬਣਨਾ ਚਾਹੀਦਾ। ਦੂਸਰੀ ਗੱਲ ਇਹ ਨੋਟ ਕਰਨ ਵਾਲੀ ਹੈ

ਕੀ ਜੱਜਾਂ ਦੇ ਖਿਲਾਫ ਪਹਿਲੀ ਵਾਰੀ ਕੁਛ ਹੋਇਆ? ਸੁਪਰੀਮ ਕੋਰਟ ਇੱਕ ਵਾਰੀ ਇੱਕ ਬੰਦੇ ਨੇ ਜੱਜ ਦੇ ਉੱਤੇ ਸੁੱਟੀ ਜੁੱਤੀ ਸੁੱਟ ਦਿੱਤੀ। ਸੁਪਰੀਮ ਕੋਰਟ ਸਾਰੇ ਦੇਸ਼ ਦੀ ਸੁਪਰੀਮ ਕੋਰਟ, ਉਹਦੇ ਮਾਮਲੇ ਚ ਕੀ ਆ? ਕੁਛ ਵੀ ਉਸ ਬੰਦੇ ਦੇ ਖਿਲਾਫ ਇਹ ਆਖਿਆ ਜਾ ਉਹਦੀ ਮਾਨਸਿਕਤਾ ਠੀਕ ਨਹੀਂ, ਜੇ ਉਹ ਏਦਾਂ ਗੱਲਾਂ ਕਰਕੇ ਟਾਲ ਦਿੱਤਾ ਗਿਆ। ਇਹਦੇ ਤੋਂ ਪਹਿਲਾਂ ਜਦੋਂ ਦਿੱਲੀ ਹਾਈ ਕੋਰਟ ਦਾ ਇੱਕ ਜੱਜ, ਮੁਖੀ ਜੱਜ, ਉਹਦੇ ਘਰ ਅੱਗ ਲੱਗ ਕੇ ਕਰੋੜਾਂ ਰੁਪਏ ਦੇ ਨੋਟ ਸੜ ਗਏ, ਉਹਨਾਂ ਨੋਟਾਂ ਦੇ ਸੜਨ ਤੇ ਫਿਰ ਜਦੋਂ ਉਸ ਜੱਜ ਦਾ ਦਿੱਲੀ ਤੋਂ ਟ੍ਰਾਂਸਫਰ ਕਰਕੇ ਤੇ ਉਹਨੂੰ ਇਲਾਹਾਬਾਦ ਹਾਈ ਕੋਰਟ ਭੇਜਿਆ, ਇਲਾਹਾਬਾਦ ਹਾਈ ਕੋਰਟ ਦੇ ਜੱਜਾਂ ਨੇ, ਵਕੀਲਾਂ ਨੇ ਉਹਦੇ ਖਿਲਾਫ਼ ਹੜਤਾਲ ਕਰਤੀ। ਵਕੀਲਾਂ ਨੇ ਆਖਿਆ ਤੁਸੀਂ ਇਲਾਹਾਬਾਦ ਨੂੰ ਇੱਥੋਂ ਦੀ ਹਾਈ ਕੋਰਟ ਨੂੰ ਗਾਰਬੇਜ ਡੰਪ ਸਮਝਿਆ, ਜਿਹਨੂੰ ਮਰਜ਼ੀ ਇੱਥੇ ਘੱਲ ਦਿੰਦੇ, ਅਸੀਂ ਉਹਨੂੰ ਸਹੁੰ ਨੀ ਚੁੱਕਣ ਦੇਣੀ। ਫਿਰ ਉਹਦਾ ਸਹੁੰ ਚੁੱਕ ਸਮਾਗਮ ਨਹੀਂ ਹੋਇਆ, ਉਹਨੇ ਹਾਈ ਕੋਰਟ ਦੇ ਚੀਫ ਜਸਟਿਸ ਦੇ ਘਰ ਜਾ ਕੇ ਉਹਦੇ ਚੈਂਬਰ ਚ ਬਹਿ ਕੇ ਤੇ ਉੱਥੇ ਸਹੁੰ ਚੁੱਕ ਲਈ। ਰਸਮੀ ਤੌਰ ਦੇ ਉੱਤੇ ਉਹਨੇ ਆਪਣੀ ਐਂਟਰੀ ਪਾ ਲਈ, ਪਰ ਅਦਾਲਤ ਨੇ ਅਗਲਿਆਂ ਲਾਉਣ ਦਿੱਤੀ, ਉੱਥੇ ਵੀ ਤੇ ਹੋਇਆ। ਅੱਜ ਦੇ ਪਿਛਲੇ ਹਫ਼ਤੇ ਦੀ ਗੱਲ ਹੈ, ਰਾਜਸਥਾਨ ਦੀ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਦੇ ਖਿਲਾਫ਼ ਨਾਅਰੇ ਲੱਗੇ, ਹਮਾਰਾ ਮੁਖੀਆ ਚੋਰ ਹੈ, ਹਾਈ ਕੋਰਟ ਕਾ ਚੀਫ ਜਸਟਿਸ ਚੋਰ ਹੈ, ਔਰ 24 ਘੰਟਿਆਂ ਦੇ ਅੰਦਰ ਅੰਦਰ ਉਹਨੂੰ ਬਦਲਣਾ ਪਿਆ। ਉਹ ਵੀ ਤੇ ਗੱਲ ਹੈਗੀ ਸੀ, ਸਾਰੇ ਭਾਰਤ ਦਾ ਚੀਫ ਜਸਟਿਸ ਸੂਰਿਆ ਕਾਂਤ, ਇਹਨੇ ਆਂਧਰਾ ਪ੍ਰਦੇਸ਼ ਦੀ ਇੱਕ ਯੂਨੀਵਰਸਿਟੀ ਜਾਣਾ ਸੀ, ਉਹ ਯੂਨੀਵਰਸਿਟੀ ਭਾਰਤ ਦੀ ਸਭ ਤੋਂ ਵੱਡੀ ਲਾਅ ਯੂਨੀਵਰਸਿਟੀ ਗਿਣੀ ਜਾਂਦੀ ਹੈ, ਡਿਗਰੀਆਂ ਮੰਡਣ ਵਾਸਤੇ ਹਰ ਸਾਲ ਹੀ ਉੱਥੇ ਭਾਰਤ ਦਾ ਚੀਫ ਜਸਟਿਸ ਜਾਂਦਾ ਜਿਹੜਾ ਵੀ ਹੋਵੇ। ਉੱਥੇ ਵਿਦਿਆਰਥੀਆਂ ਨੇ ਕਹਿਤਾ ਕਿ ਅਸੀਂ ਇਹਦੇ ਹੱਥੋਂ ਡਿਗਰੀਆਂ ਨਹੀਂ ਲੈਣੀਆਂ, ਤੇ ਨੌਜਵਾਨਾਂ ਨੂੰ ਕਾਕਰੋਚ ਦੱਸਤਾ, ਰੌਲਾ ਪੈ ਗਿਆ। ਸੁਪਰੀਮ ਕੋਰਟ ਦੀ ਬਾਰ ਨੇ ਜਿੱਦਾਂ ਕੱਲ ਫਿਰ ਪੰਜਾਬ ਹਰਿਆਣਾ ਦੀ ਬਾਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਖਿਲਾਫ਼ ਕਰਤਾ ਫਰਮ, ਉਸੇ ਤਰ੍ਹਾਂ ਹੀ ਉਹਨਾਂ ਨੇ ਉੱਥੇ ਬਾਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਵਾਲੇ ਨੇ ਉਸ ਯੂਨੀਵਰਸਿਟੀ ਦੇ ਖਿਲਾਫ਼ ਇੱਕ ਮਤਾ ਪਾਸ ਕਰਤਾ ਕਿ ਇਸ ਯੂਨੀਵਰਸਿਟੀ ਦੀਆਂ ਡਿਗਰੀਆਂ ਲੈ ਕੇ ਜਿਹੜੇ ਵੀ ਨੌਜਵਾਨ ਕਿਤੇ ਵੀ ਜਾਣ, ਸਾਰੇ ਭਾਰਤ ਦੀ ਕਿਸੇ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਨਾਂ ਨਾ ਉਹਨਾਂ ਦਾ ਰਜਿਸਟਰ ਕੀਤਾ ਜਾਵੇ, ਉਹਨਾਂ ਨੂੰ ਪ੍ਰੈਕਟਿਸ ਨਾ ਕਰਨ ਦਿੱਤੀ ਜਾਵੇ, ਤੇ ਜਿਸ ਤੇ ਸਾਰੇ ਦੇਸ਼ ਰੌਲਾ ਪੈਂਦਾ। ਇੱਥੋਂ ਤੱਕ ਕਿ ਜਿਹੜਾ ਚੀਫ ਜਸਟਿਸ ਹੈ ਭਾਰਤ ਦਾ, ਉਹ ਤੋਂ ਪਹਿਲੀ ਗੱਲ ਨੂੰ ਪਛਤਾਉਂਦਾ ਹੋਣਾ, ਜਿਹੜਾ ਉਹਨੇ ਆਖਿਆ ਸੀ ਨੌਜਵਾਨ ਕਾਕਰੋਚ ਬਣ ਕੇ ਹਰ ਥਾਂ ਤੇ ਉਹਦਾ ਵਿਰੋਧ ਹੋਣ ਡਿਆ, ਏਡੀ ਵੱਡੀ ਕਾਕਰੋਚ ਜਨਤਾ ਪਾਰਟੀ ਬਣ ਗਈ, ਉਹ ਵੀ ਉਸੇ ਦੇ ਵਿਰੋਧ ਚੋਂ ਬਣੀ ਹੈ, ਤੇ ਉਹ ਤੋਂ ਪਹਿਲਾਂ ਪਛਤਾਉਂਦਾ ਪਿਆ ਸੀ। ਉਹਨੇ ਦੋ ਗੱਲਾਂ ਉਸ ਵੇਲੇ ਆਖੀਆਂ, ਪਹਿਲੀ ਤਾਂ ਉਹਨੇ ਇੱਕਦਮ ਇਹ ਐਲਾਨ ਕੀਤਾ ਕਿ ਉਸ ਯੂਨੀਵਰਸਿਟੀ ਚ ਨਹੀਂ ਜਾਣਗੇ, ਔਰ ਨਾਲੇ ਆਖਿਆ ਕਿ ਜੇ ਨੌਜਵਾਨ ਨਹੀਂ ਚਾਹੁੰਦੇ ਤਾਂ ਮੈਂ ਨਹੀਂ ਆਵਾਂਗਾ, ਤੇ ਨੌਜਵਾਨਾਂ ਦਾ ਹੱਕ ਹੈ ਡੈਮੋਕ੍ਰੇਸੀ ਦੇ ਵਿੱਚ, ਉਹਨਾਂ ਨੂੰ ਕਹਿਣ ਦਾ ਹੱਕ ਹੈ ਕਿ ਅਸੀਂ ਬਰਾਂਡ ਤੋਂ ਡਿਗਰੀਆਂ ਨਹੀਂ ਲੈਣੀਆਂ, ਤੇ ਜੇ ਉਹਨਾਂ ਨੇ ਨਹੀਂ ਲੈਣੀਆਂ ਤਾਂ ਮੈਂ ਨਹੀਂ ਜਾਣਾ, ਆਪਣਾ ਬਚਾਅ ਕਰ ਰਿਹਾ। ਦੂਸਰਾ, ਉਹਨੇ ਸੁਪਰੀਮ ਕੋਰਟ ਦੇ ਵਿੱਚ ਅਦਾਲਤ ਲਾ ਕੇ ਉਹਦੇ ਚੋਂ ਜਿਹੜੀ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਹੈ ਵਕੀਲਾਂ ਦੀ, ਉਹਨੂੰ ਇਹ ਆਖਿਆ ਕਿ ਤੁਹਾਨੂੰ ਉਸ ਯੂਨੀਵਰਸਿਟੀ ਦੇ ਖਿਲਾਫ ਕਿਸੇ ਕਿਸਮ ਦਾ ਮਤਾ ਪਾਸ ਕਰਨ ਦਾ ਹੱਕ ਨਹੀਂ, ਤੁਸੀਂ ਬਾਕੀ ਦੀਆਂ ਸਾਰੇ ਸੂਬਿਆਂ ਦੀਆਂ ਹਾਈ ਕੋਰਟਾਂ ਦੀਆਂ ਬਾਰ ਕੌਂਸਲਾਂ ਨੂੰ ਇਹ ਕਿੱਦਾਂ ਕਹਿ ਸਕਦੇ ਹਾਂ ਕਿ ਉਹਨਾਂ ਵਕੀਲਾਂ ਦੇ ਨਾਲ ਰਜਿਸਟਰ ਨਾ ਕੀਤੇ ਜਾਣ, ਜਿਹੜੇ ਯੂਨੀਵਰਸਿਟੀ ਡਿਗਰੀ ਲੈ ਕੇ ਆਏ ਤੁਸੀਂ ਉਹਨਾਂ ਦੇ ਨਾਂ ਰਜਿਸਟਰ ਕਰਨ ਤੋਂ ਨਾ ਨਹੀਂ ਕਰ ਸਕਦੇ, ਉਹਨਾਂ ਨੂੰ ਪ੍ਰੈਕਟਿਸ ਤੋਂ ਨਹੀਂ ਰੋਕ ਸਕਦੇ। ਇਹ ਇੱਕ ਕਿਸਮ ਦੀ ਜਿਹੜੇ ਕੱਟੜਪੰਥੀ ਨੇ ਜਾਂ ਜਿਹੜੇ ਸੁਪਰੀਮ ਕੋਰਟ ਦਾ ਇੱਕੋ ਗੱਲ ਚ ਅਕਸਰ ਕੇ ਸੁਪਰੀਮ ਕੋਰਟ ਹੈ, ਅਦਾਲਤ ਦੇ ਖਿਲਾਫ਼ ਬੋਲਿਆ ਨਹੀਂ ਜਾ ਸਕਦਾ, ਉਹਨਾਂ ਦੀ ਇੱਕ ਕਿਸਮ ਦੀ ਹਾਰ ਹੈ ਕਿ ਉੱਥੇ ਸੁਪਰੀਮ ਕੋਰਟ ਤੇ ਆਖਣਾ ਪਿਆ ਕਿ ਵਿਰੋਧ ਕਰਨ ਵਾਲਿਆਂ ਨੂੰ ਹੱਕ ਹੈ ਕਿ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ। ਸੁਪਰੀਮ ਕੋਰਟ ਦੀ ਬਾਰ ਜਿਹੜੀ ਸਾਰੇ ਭਾਰਤ ਦੀ ਹੈ, ਉਹਨਾਂ ਨੇ ਵੀ ਇਹ ਫੈਸਲਾ ਵਾਪਸ ਲੈਣਾ। ਇੱਦਾਂ ਦੀਆਂ ਗੱਲਾਂ ਕਈ ਵਾਰ ਹੋਈਆਂ ਨੇ ਤੇ ਇਹਨਾਂ ਨੂੰ ਉਸੇ ਡੈਮੋਕ੍ਰੈਟਿਕ ਢੰਗ ਨਾਲ ਲੈਣਾ ਚਾਹੀਦਾ। ਅੱਜ ਕੱਲ੍ਹ ਤਾਂ ਜਿਹੜਾ ਭਾਰਤ ਦਾ ਚੀਫ ਜਸਟਿਸ ਹੈ ਉਹਦੇ ਆਪਣੇ ਉੱਤੇ ਦੋਸ਼ ਲੱਗਦੇ ਕਿ 50-55 ਬੰਦਿਆਂ ਨੂੰ ਛੱਡ ਕੇ ਜਿਹੜੇ ਉੱਪਰਲੇ ਸੀਨੀਅਰ ਜੱਜ ਹੈ ਤੇ ਜਿਹਨਾਂ ਦਾ ਰਿਕਾਰਡ ਬੜਾ ਕਲੀਨ ਹੈ, ਆਪਣੇ ਰਿਸ਼ਤੇਦਾਰ ਨੂੰ ਤੇ ਦੂਸਰੇ ਬੰਦਿਆਂ ਨੂੰ ਹੋਰਨਾਂ ਨੂੰ ਪ੍ਰਮੋਟ ਕਰ ਦਿੱਤਾ ਸਿਰਫ ਇਸ ਕਰਕੇ ਕਿ ਉਹਦੇ ਨੇੜ ਵਾਲੇ ਸੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਪਹਿਲੇ ਜਿਹੜੇ ਸੀ ਉਹਨਾਂ ਉੱਤੇ ਦੋਸ਼ ਲੱਗਦੇ ਰਹੇ ਕਿ ਚੀਫ ਜਸਟਿਸ ਬਣਨ ਵੇਲੇ ਬਹੁਤ ਸਖ਼ਤ ਹੁੰਦੇ ਸਨ,

0: ਬਾਅਦ ਚ ਸਰਕਾਰ ਦੇ ਕਹਿਣ ਤੇ ਚੱਲਣ ਲੱਗ ਪਏ। ਉਹ ਸਾਰਾ ਕੁਝ ਹੀ ਹੁੰਦਾ ਰਿਹਾ ਤੇ ਇੱਥੇ ਵੀ ਕੋਈ ਏਡੀ ਗੱਲ ਨੀ, ਜੇ ਪੰਜਾਬ ਸਰਕਾਰ ਨੇ ਵਿਰੋਧ ਕਰਨਾ ਸੀ ਕਰ ਦਿੱਤਾ। ਪਰ ਅਗਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੂੰ ਉਹਦੇ ਮੁੱਖ ਮੰਤਰੀ ਨੂੰ ਉੱਥੇ ਚਲੇ ਜਾਣਾ ਚਾਹੀਦਾ ਸੀ, ਜੇ ਇਹ ਚਲੇ ਜਾਂਦੇ ਤੇ ਰੌਲਾ ਨਾ ਪੈਂਦਾ। ਹੁਣ ਉਹ ਰੌਲਾ ਪੈਣਾ ਸੀ ਪੈ ਗਿਆ, ਦੋ ਦਿਨ ਪਵੇਗਾ, ਉਹਦੇ ਬਾਅਦ ਫਿਰ ਇਹਨਾਂ ਲੋਕਾਂ ਨੇ ਮਿਲਣਾ ਵੀ ਆ ਆਪਸ ਵਿੱਚ, ਸਭ ਕੁਝ ਚੱਲਣਾ, ਇਨਕਾਰ ਨਹੀਂ ਕੀਤਾ ਜਾ ਸਕਦਾ।
1: ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਦੇ ਆਂ, ਪੰਜ ਸਭ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ, ਹਫ਼ਤਾ ਕੁ ਚੱਲਿਆ, ਫਿਰ ਸਮਝੌਤਾ ਹੋ ਗਿਆ, ਇਹ ਸਮਝੌਤਾ ਕਿਵੇਂ ਹੋਇਆ ਤੇ ਅੱਗੇ ਕਿਵੇਂ ਅੱਗੇ ਕੀ ਕੁਝ ਹੋ ਸਕਦਾ, ਸ਼ਾਂਤੀ ਬਣੀ ਰਹੇਗੀ ਜੀ?
0: ਇਸ ਵਾਰੀ ਜਿਹੜਾ ਸਮਝੌਤਾ ਹੋਇਆ, ਕਿਸਾਨਾਂ ਦੀਆਂ ਬਹੁਤੀਆਂ ਜਥੇਬੰਦੀਆਂ ਸਮਝੌਤੇ ਚ ਸ਼ਾਮਲ ਮੈਂ ਸਾਰੀਆਂ ਨਹੀਂ ਆਖੀਆਂ, ਕਿਉਂਕਿ ਇਹਨਾਂ ਦੀਆਂ ਜਥੇਬੰਦਾਂ ਸਾਰੀਆਂ ਹੁੰਦੀਆਂ ਨੀ ਕਦੇ ਵੀ ਘੱਟ। ਹੁਣ ਕੱਲ ਅਜਨਾਲਾ ਇਲਾਕੇ ਚ, ਅਜਨਾਲਾ ਤੁਹਾਡਾ ਇਲਾਕਾ ਤੁਹਾਡੇ ਪੇਕਿਆਂ ਦਾ, ਉੱਥੇ ਜਿਹੜੀ ਜਥੇਬੰਦੀ ਸਭ ਤੋਂ ਵੱਧ ਕਿਸਾਨਾਂ ਦੀ ਸਰਗਰਮ ਸੀ, ਕੱਲ ਉਹ ਪਾਟ ਗਈ ਆ ਤੇ ਉਹਦੇ ਵਿੱਚ ਇੱਕ ਹੋਰ ਨਵੀਂ ਜਥੇਬੰਦੀ ਹੋ ਗਈ, ਯਾਨੀ ਦੋ ਟੋਲੇ ਬਣ ਗਏ। ਤੇ ਜੋ ਦਿੱਲੀ ਨੂੰ ਧਰਨਾ ਮਾਰਨਗੇ, ਸੰਯੁਕਤ ਕਿਸਾਨ ਮੋਰਚਾ ਬਣਾਇਆ, ਜਾ ਲੱਗਿਆ 28 ਜਥੇਬੰਦੀਆਂ ਦਿੱਲੀ ਦੇ ਧਰਨੇ ਤੇ, ਬਹਿੰਦਿਆਂ ਬਹਿੰਦਿਆਂ 32 ਹੋ ਗਈਆਂ, ਜਦੋਂ ਤੱਕ ਇਹ ਮੁੜੇ ਅਗਲੇ ਸਾਲ 43 ਹੋ ਗਈਆਂ, ਤੇ ਹੁਣ ਤਾਂ 48 ਨਜ਼ਾ ਬਣੀਆਂ ਫਿਰਦੀਆਂ ਨੇ। ਹਰ ਕੋਈ ਆਪੋ ਆਪਣੀ ਜਥੇਬੰਦੀ ਬਣਾਈ ਫਿਰਦਾ, ਜਿਹਦੇ ਮਗਰ ਟਾਂਗ ਦੀਆਂ ਸਵਾਰੀਆਂ ਜਿਹਨੇ ਬੰਦੇ ਨੀ, ਉਹ ਵੀ ਕਹਿੰਦਾ ਮੇਰੀ ਜਥੇਬੰਦੀ ਆ, ਨਾਰੇ ਮਾਰਦਾ ਤੇ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ। ਪਰ ਇਹ ਜਿਹੜਾ ਚੰਡੀਗੜ੍ਹ ਵਾਲਾ ਧਰਨਾ ਸੀ, ਇਹ ਧਰਨਾ ਸਭ ਤੋਂ ਵੱਧ ਜਥੇਬੰਦੀਆਂ ਚ ਸ਼ਾਮਲ ਸੀ, ਸਭ ਤੋਂ ਵੱਧ ਸੀਨੀਅਰ ਲੀਡਰਸ਼ਿਪ ਸ਼ਾਮਲ ਸੀ। ਗੱਲਬਾਤ ਹੋਈ, ਦੋ ਤਿੰਨ ਦਿਨ ਚੱਲਦੀ ਰਹੀ, ਅਖੀਰ ਇਹ ਤੈਅ ਹੋ ਗਿਆ ਗੰਨੇ ਦਾ ਭਾਅ ਪਹਿਲਾਂ ਵੀ ਪੰਜਾਬ ਸਰਕਾਰ ਬਾਕੀ ਸਾਰਿਆਂ ਨਾਲੋਂ ਵੱਧ ਦਿੰਦੀ ਆ, ਉਹਨਾਂ ਨੇ ਆਖਿਆ ਸੀ ਹੁਣ ਵੀ ਦਿਆਂਗੇ। ਇਹਦੇ ਤੋਂ ਇਲਾਵਾ ਉਹਨਾਂ ਨੇ ਬਾਕੀ ਮੰਗਾਂ ਤੇ ਵੀ ਸਹਿਮਤੀ ਕਰਤੀ, ਜਿਹੜੀਆਂ ਰਹਿ ਗਈਆਂ ਕੁਛ ਮੰਗਾਂ ਉਹ ਜਿਹੜੀਆਂ ਕੇਂਦਰ ਸਰਕਾਰ ਨਾਲ ਸਹਿਮਤ ਹੈ, ਉਹਨਾਂ ਚ ਪਾਣੀਆਂ ਦੇ ਸਵਾਲ ਦੇ ਉੱਤੇ ਵੀ ਇੱਕ ਮੁੱਦਾ ਸੀਗਾ ਕਿ ਸਾਡਾ ਪੰਜਾਬ ਦਾ ਪਾਣੀ ਬਾਹਰ ਨਾ ਜਾਣ ਦਿੱਤਾ ਜਾਵੇ, ਕਿਸਾਨ ਵੀ ਉੱਤੇ ਸਹਿਮਤ, ਸਰਕਾਰ ਵੀ ਸਹਿਮਤ, ਆਪਸੀ ਸਹਿਮਤੀ ਨਾਲ ਫੈਸਲਾ ਹੋਇਆ ਕਿ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਇੱਕ ਮਤਾ ਪਾਸ ਕਰਾਂਗੇ ਇਸ ਗੱਲ ਦੇ ਉੱਤੇ ਕਿ ਪੰਜਾਬ ਦੇ ਪਾਣੀਆਂ ਦੇ ਅਸੀਂ ਸਮਝੌਤੇ ਰੱਦ ਕਰਦੇ ਹਾਂ, ਤੇ ਅਸੀਂ ਇਹਨਾਂ ਸਮਝੌਤਿਆਂ ਮੁਤਾਬਕ ਹੁਣ ਅੱਗੇ ਤੋਂ ਕਿਸੇ ਨੂੰ ਪਾਣੀ ਨਹੀਂ ਦੇਣਾ। ਸਮਝੌਤੇ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਰੱਦ ਕਰ ਚੁੱਕੀ ਆ ਅੱਗੇ, ਪਰ ਉਹ ਰੱਦ ਕੀਤੇ ਸਮਝੌਤੇ ਸੁਪਰੀਮ ਕੋਰਟ ਦੇ ਵਿੱਚ 12 ਸਾਲ ਕੇਸ ਚੱਲਿਆ ਤੇ ਕੇਸ ਸੁਪਰੀਮ ਕੋਰਟ ਨੇ ਕੀ ਆਖਿਆ ਕਿ ਸਮਝੌਤੇ ਇੱਕ ਤਰਫਾ ਨਹੀਂ ਹੁੰਦੇ, ਸਮਝੌਤਾ ਕਰਨ ਲੱਗਿਆ ਉਹ ਚ ਪੰਜਾਬ ਸਰਕਾਰ ਵੀ ਸ਼ਾਮਲ ਹੈ, ਕੇਂਦਰ ਸਰਕਾਰ ਵੀ, ਹਰਿਆਣਾ, ਰਾਜਸਥਾਨ, ਦਿੱਲੀ ਵੀ, ਇੰਨੀਆਂ ਸਰਕਾਰਾਂ ਜੇ ਉਹਦੇ ਚ ਸ਼ਾਮਲ ਹੋਣ ਤੇ ਕਿਸੇ ਵੀ ਇੱਕ ਸੂਬੇ ਨੂੰ ਇੱਕ ਤਰਫਾ ਤੌਰ ਤੇ ਕੱਲਿਆਂ ਸਮਝੌਤਾ ਤੋੜਨ ਦਾ, ਮਤਾ ਪਾਸ ਕਰਨ ਦਾ ਕੋਈ ਹੱਕ ਨਹੀਂ। ਸੁਪਰੀਮ ਕੋਰਟ ਨੇ ਮਤਾ ਰੱਦ ਕਰਤਾ, ਪਰ ਉਹਦੇ ਨਾਲ 12 ਸਾਲ ਤਾਂ ਪੰਜਾਬ ਸਰਕਾਰ ਨੂੰ ਮਿਲ ਗਏ, ਹੁਣ ਕੀ ਹੋਵੇਗਾ? ਇੱਥੇ ਫਿਰ ਉਹ ਰੇੜਕਾ ਪਾਉਣਗੇ, ਉਹਨੇ ਕਿਹਾ ਜੀ ਲੋੜ ਪਈ ਤੇ ਅਸੀਂ ਵਿਸ਼ੇਸ਼ ਸੈਸ਼ਨ ਸੱਦਾਂਗੇ। ਜਿਹੜੀ ਭਗਵੰਤ ਮਾਨ ਦੀ ਸਰਕਾਰ ਆ, ਇਹਦੇ ਬਾਰੇ ਮਸ਼ਹੂਰ ਪਹਿਲਾਂ ਹੀ ਗੱਲ ਹੋ ਚੁੱਕੀ ਹੈ ਕਿ ਵਿਸ਼ੇਸ਼ ਸਦਨ ਸੈਸ਼ਨ ਜਿਹੜਾ ਸਪੈਸ਼ਲ ਸੈਸ਼ਨ ਬਹੁਤ ਸਰਦੀ ਹੈ। ਅਕਾਲ ਤਖ਼ਤ ਸਾਹਿਬ ਦੇ ਨਾਲ ਜਦੋਂ ਕੰਟਰੋਵਰਸੀ ਚੱਲਦੀ ਸੀ, ਇਹਦੇ ਤੋਂ ਪਹਿਲਾਂ, ਇਹ ਤੋਂ ਬਾਅਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਸਵਾਲ ਤੇ ਦੋ ਵਾਰੀ ਇਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਸਮਾਗਮਾਂ ਵਾਸਤੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਸਪੈਸ਼ਲ ਸੈਸ਼ਨ ਸੱਦਿਆ। ਉਹ ਕਹਿੰਦੇ ਜੀ ਅੱਗੇ ਸੱਦੇ ਸੀ, ਇੱਕ ਦਿਨ ਤਾਂ ਫਿਰ ਸੱਦਿਆ ਜਾ ਸਕਦਾ, ਸਾਨੂੰ ਕੀ ਉਹ ਸੱਦ ਲੈਣਗੇ? ਜਿਹੜੀਆਂ ਕੇਂਦਰ ਦੀਆਂ ਮੰਗਾਂ ਕਿਸਾਨਾਂ ਦੇ ਨੇ, ਜਿਹੜੀਆਂ ਉਹ ਕਹਿੰਦੇ ਆ ਕਿ ਅਮਰੀਕਾ ਨਾਲ ਸਮਝੌਤਾ ਹੈ ਤਾਂ ਪੰਜਾਬ ਦਾ ਨੁਕਸਾਨ ਹੋਏਗਾ, ਉਹਦੇ ਉੱਤੇ ਪੰਜਾਬ ਸਰਕਾਰ ਨੇ ਆਖਿਆ ਕਿ ਸਾਡੀ ਵੀ ਰਾਏ, ਤੁਹਾਡੀ ਵੀ ਉਹ, ਆਪਾਂ ਰਲ ਕੇ ਚੱਲਾਂਗੇ, ਅਸੀਂ ਤੁਹਾਡੀ ਹਿਮਾਇਤ ਕਰਾਂਗੇ। ਤੋ ਕਿਸਾਨਾਂ ਦੀ ਜਿਹੜੀ ਗੱਲਬਾਤ ਸੀ, ਜਦੋਂ ਸਾਰੀ ਤੈਅ ਹੋ ਗਈ, ਉਹਦੇ ਤੋਂ ਬਾਅਦ ਕੱਲ ਫਿਰ ਬਕਾਇਦਾ ਚਿੱਠੀ ਸਰਕਾਰ ਨੇ ਜਾਰੀ ਕਰ ਦਿੱਤੀ। ਫਿਰ ਉਸ ਚਿੱਠੀ ਨੂੰ ਲੈ ਕੇ ਖੇਤੀ ਮੰਤਰੀ ਆਪ ਗਿਆ, ਉਹਨੇ ਕਿਸਾਨਾਂ ਦੇ ਧਰਨੇ ਤੇ ਜਾ ਕੇ ਤੇ ਉੱਥੋਂ ਚਿੱਠੀ ਪੜ੍ਹ ਕੇ ਸਾਈ ਐਲਾਨ ਕੀਤਾ, ਇਹਦਾ ਧਰਨਾ ਖਤਮ ਹੋ ਗਿਆ।

0: ਇਹ ਕੱਲ ਅਸੀਂ ਨਵੇਂ ਵੇਖੀ ਉਹ ਤੇ ਧਰਨਾ ਖਤਮ ਕਰਨ ਦਾ ਐਲਾਨ ਕਰਦੇ ਸਾਰ ਹੀ ਬਲਬੀਰ ਸਿੰਘ ਰਾਜੇਵਾਲ ਨੇ ਸਟੇਜ ਸਾਹਮਣੇ ਉਹਨੇ ਆਖਿਆ ਜਿਹੜੀ ਮੈਂ ਤੁਹਾਡੇ ਨਾਲ ਗੱਲ ਜ਼ਰੂਰੀ ਕਰਨੀ ਉਹ ਤੇ ਧਰਨਾ ਖਤਮ ਹੋਇਆ ਜ਼ਿੰਦਗੀ ਦੀ ਲੋੜ ਤਾਂ ਹੈਗੀ ਹੈ ਤੁਸੀਂ ਸਾਰਿਆਂ ਨੇ ਜਾਣਾ ਘਰਾਂ ਨੂੰ ਹੁਣ ਇਸ ਵੇਲੇ ਕਾਹਲੀ ਨਾ ਕਰੋ ਰਾਤ ਨੂੰ ਮੈਂ ਤੁਰੇ ਜਾਊਂਗੇ ਰਸਤੇ ਚ ਕੋਈ ਸੱਟ ਫਿੱਟ ਲੱਗਦੀ ਤੁਸੀਂ ਇੱਥੇ ਰਹੋ ਰਾਤ ਨੂੰ ਖਾ ਪੀ ਕੇ ਸਵੇਰੇ ਚਲ ਜਾਓ ਦੂਸਰਾ ਇਹ ਵੀ ਤੁਸੀਂ ਮੋਰਚਾ ਜਿੱਤ ਲਿਆ ਸਰਕਾਰ ਨੇ ਮੰਗਾਂ ਮੰਨ ਲਈਆਂ ਤੁਹਾਡੀ ਜਿਹੜੀ ਇਹ ਰੁਚੀ ਹੁੰਦੀ ਆ ਵੀ ਮੋਰਚਾ ਜਿੱਤਿਆ ਤੇ ਚਲੋ ਪੀਣ ਖਾਣ ਲੱਗ ਪਈ ਸ਼ਰਾਬ ਸ਼ਰੂਬ ਨਾ ਪੀਓ ਜੇ ਕਿਸੇ ਨੇ ਪੀਣੀ ਆ ਤੇ ਬਾਅਦ ਚ ਘਰ ਜਾ ਕੇ ਪੀ ਲਿਓ ਤੁਹਾਡਾ ਸੁੱਖੀ ਸਾਂਦੀ ਆਪੋ ਆਪਣੇ ਘਰ ਪਹੁੰਚਣਾ ਉਹ ਵੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਲੋੜ ਆ ਅਸੀਂ ਨੀ ਚਾਹੁੰਦੇ ਕਿ ਮੋਰਚੇ ਚੋਂ ਠੀਕ ਠਾਕ ਤੁਰ ਪਏ ਤੇ ਰਾਹ ਚ ਕੋਈ ਘਟਨਾ ਵਾਪਰੀ ਇੱਕ ਗੱਲ ਹੋਰ ਇਹਨਾਂ ਨੇ ਆਖੀ ਮੈਨੂੰ ਉਸ ਲੀਡਰ ਦਾ ਨਾਂ ਭੁੱਲ ਗਿਆ ਜਿਹਨੇ ਰਾਜੇਵਾਲ ਦੇ ਬਾਅਦ ਮਾਈਕ ਫੜ ਕੇ ਆਖਿਆ ਕਿ ਇਹ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਚੰਡੀਗੜ੍ਹ ਦੇ ਲੋਕ ਇਸ ਗੱਲ ਨੂੰ ਬੜਾ ਬੁਰਾ ਸਮਝਦੇ ਆ ਕਿ ਜੋ ਧਰਨੇ ਲੱਗਦੇ ਇੱਥੇ ਗੰਦ ਪੈ ਜਾਂਦਾ ਤੁਸੀਂ ਜਦੋਂ ਜਾਣਾ ਜਿੱਥੇ ਟਰਾਲੀਆਂ ਖੜੀਆਂ ਸੀ ਜਿੱਥੇ ਤੁਹਾਡੇ ਤੰਬੂ ਲੱਗੇ ਸੀ ਜਿੱਥੇ ਤੁਹਾਡੇ ਕੈਂਪ ਸੀ ਜਾਣ ਲੱਗਿਆ ਇੱਕ ਇੰਚ ਜਿਹੜਾ ਸਾਫ਼ ਕਰਕੇ ਜਾਇਓ ਤਾਂ ਕਿ ਤੁਹਾਡਾ ਪ੍ਰਭਾਵ ਚੰਗਾ ਰਵੇ ਤੇ ਚੰਡੀਗੜ੍ਹ ਦੇ ਲੋਕ ਬੁਰਾ ਨਾ ਮਨਾਉਣ ਮੈਂ ਸਮਝਦਾ ਆਹ ਜਿਹੀਆਂ ਗੱਲਾਂ ਕੱਲ੍ਹ ਕੀਤੀਆਂ ਗਈਆਂ ਇਹ ਨਵੀਆਂ ਨੇ ਨੋਟ ਕਰਨ ਵਾਲੇ
1: ਜੀ ਪੰਸਬ ਅਸੀਂ ਇੱਥੇ ਵੀਕਐਂਡ ਮਨਾਉਣ ਡਏ ਸਾਂ ਤੇ ਇੱਥੇ ਪੰਜਾਬ ਕਾਂਗਰਸ ਦਾ ਇੰਚਾਰਜ ਬਦਲ ਦਿੱਤਾ ਗਿਆ ਬੰਦਾ ਉੱਥੋਂ ਲਿਆਂਦਾ ਗਿਆ ਜਿੱਥੋਂ ਭਾਜਪਾ ਨੇ ਆਪਣਾ ਇੰਚਾਰਜ ਲਿਆਂਦਾ ਸੀਗਾ ਰਾਜਸਥਾਨ ਤੋਂ ਦੋਵਾਂ ਦੀ ਰਾਸ਼ੀ ਵੀ ਇੱਕੋ ਆ ਰਾਜਨੀਤੀ ਦੇ ਵਿੱਚ ਇਸ ਬਦਲਾਅ ਨੂੰ ਤੁਸੀਂ ਕਿਵੇਂ ਦੇਖਦੇ ਹੋ
0: ਕੱਲੇ ਰਾਜਨੀਤੀ ਇੱਕੋ ਰਾਸ਼ੀ ਵੀ ਦੋਵਾਂ ਦੀ ਇੱਕੋ ਕੱਲ ਇੱਕ ਅਖਬਾਰ ਨੇ ਖਬਰ ਲਾਈ ਕਿ ਦੋਵਾਂ ਪਾਰਟੀਆਂ ਨੇ ਕਾਂਗਰਸ ਨੇ ਵੀ ਤੇ ਭਾਜਪਾ ਨੇ ਵੀ ਪੰਜਾਬ ਦਾ ਰਾਜਸੀ ਮੁੱਦਾ ਉਹ ਐਸ ਪੀ ਨੂੰ ਸੌਂਪਤਾ ਇੱਕ ਐਸ ਪੀ ਦੀ ਡਿਊਟੀ ਲਾ ਦਿੱਤੀ ਇਹਦਾ ਮਤਲਬ ਕੀ ਸੀ ਕਿ ਜਿਹੜਾ ਭਾਜਪਾ ਦਾ ਇੰਚਾਰਜ ਆ ਸਤੀਸ਼ ਪੂਨੀਆ ਐਸ ਪੀ ਤੇ ਜਿਹੜਾ ਕਾਂਗਰਸ ਨੇ ਇਹਦਾ ਸਚਿਨ ਪਾਇਲਟ ਇਹ ਵੀ ਐਸ ਪੀ ਪਰ ਇਹ ਵੀ ਕਮਾਲ ਦੀ ਗੱਲ ਹੈ ਕਿ ਦੋਵੇਂ ਰਾਜਸਥਾਨ ਤੋਂ ਆਏ ਇਹ ਤਾਂ ਹੋ ਗਈ ਸੌਖੀ ਦੀ ਗੱਲ ਜਿਹੜੀ ਇਹਦੇ ਤੋਂ ਵੱਖਰੀ ਨੋਟ ਕਰਨ ਵਾਲੀ ਗੱਲ ਹੈ ਉਹ ਇਹ ਭਾਜਪਾ ਦੇ ਐਸ ਪੀ ਤੇ ਕਾਂਗਰਸ ਦੇ ਐਸ ਪੀ ਤੇ ਜਮੀਨ ਅਸਮਾਨ ਦਾ ਫਰਕ ਭਾਜਪਾ ਵਾਲਿਆਂ ਦਾ ਸਤੀਸ਼ ਪੂਨੀਆ ਉਹਨੇ ਪਿਛਲੇ ਸਮੇਂ ਚ ਰਿਜਲਟ ਦਿੱਤੇ ਆ ਤੇ ਪਾਰਟੀ ਨੂੰ ਅੱਗੇ ਵਧਾਇਆ ਜਿਹੜਾ ਕਾਂਗਰਸ ਵਾਲੇ ਲਿਆਂਦਾ ਉਹਨੇ ਅੱਗੇ ਨੀ ਵਧਾਇਆ ਆਪਣੀ ਚੱਲਦੀ ਸਰਕਾਰ ਦਾ ਬੇੜਾ ਗਰਕ ਕੀਤਾ ਸੀ ਰਾਜਸਥਾਨ ਚ ਕਾਂਗਰਸ ਦੀ ਸਰਕਾਰ ਹੁੰਦੀ ਸੀ ਇਹਦਾ ਗਰੁੱਪ ਤਗੜਾ ਸੀ ਸਚਿਨ ਪਾਇਲਟ ਦਾ ਉਸ ਗਰੁੱਪ ਦਾ ਕਰਕੇ ਇਹਨੂੰ ਰਾਜਸਥਾਨ ਦੇ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਗਿਆ ਨਾਲ ਹੀ ਇਹਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ ਇਹ ਫਿਰ ਆਪਣੇ ਮੁੱਖ ਮੰਤਰੀ ਦੇ ਖਿਲਾਫ਼ ਬਿਆਨ ਦੇਣ ਲੱਗ ਪਿਆ ਹੌਲੀ ਹੌਲੀ ਟਕਰਾਅ ਵੱਧਦਾ ਗਿਆ ਇੱਕ ਦਿਨ 23 MLA ਨਾਲ ਲੈ ਕੇ ਤੇ ਬਾਗੀ ਹੋ ਗਿਆ ਬਾਗੀ ਹੋ ਕੇ ਆਮ ਤੌਰ ਤੇ ਮਹਾਰਾਸ਼ਟਰ ਨੂੰ ਲੋਕ ਜਾਂਦੇ ਉਧਰ ਨਹੀਂ ਗਿਆ ਕਦੇ ਦੂਰ ਨਹੀਂ ਗਿਆ ਜਾਣਾ ਹੁੰਦਾ ਮਮਤਾ ਬੈਨਰਜੀ ਕੋਲ ਵੀ ਜਾ ਸਕਦਾ ਸੀ ਪੁਰਾਣੀ ਕਾਂਗਰਸ ਦੇ ਲੀਡਰ ਉੱਧਰ ਵੀ ਨਹੀਂ ਗਿਆ ਉੱਥੋਂ ਉੱਠਿਆ ਇੱਥੇ ਆ ਕੇ ਹਰਿਆਣੇ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਸੀ ਉੱਥੇ ਇੱਕ 5-star ਹੋਟਲ ਡੇਰਾ ਲਾ ਗਿਆ ਇਹ ਸਾਰੇ ਉੱਥੇ ਰਾਜਸਥਾਨ ਦੀ ਪੁਲਿਸ ਨੇ ਆਪਣਾ ਇੱਕ IG ਭੇਜਿਆ ਗੱਲ ਕਰਨ ਵਾਸਤੇ IG ਬਹੁਤ ਵੱਡਾ ਅਫਸਰ ਹੁੰਦਾ ਤੇ ਹਰਿਆਣੇ ਦੀ ਸਰਕਾਰ ਦਾ ਇੱਕ ਸਬ ਇੰਸਪੈਕਟਰ ਉੱਥੇ ਖੜਾ ਸੀ ਪੁਲਿਸ ਦਾ ਉਸੇ ਨੀ ਅੱਗੇ ਲੰਘਣ ਤੱਕ ਨਹੀਂ ਜੀ ਮੈਂ ਨੀ ਜਾਣ ਦਿੰਦਾ ਯਾਨੀ ਹਰਿਆਣੇ ਦਾ ਥਾਣੇਦਾਰ ਰਾਜਸਥਾਨ ਦੇ IG ਤੋਂ ਵੱਡਾ ਹੋ ਗਿਆ ਕਿਉਂਕਿ ਹਰਿਆਣੇ ਵਾਲਾ ਜਿਹੜਾ ਥਾਣੇਦਾਰ ਸੀ ਉਹ ਆਪਣੀ ਸਟੇਟ ਸੀ IG ਦੂਜੀ ਸਟੇਟ ਤੋਂ ਆਇਆ ਸੀ ਉਹ ਪਿੱਛੇ ਮੁੜ ਗਿਆ ਸਚਿਨ ਪਾਇਲਟ ਉੱਥੇ 23 ਬੰਦੇ ਬੈਠ ਲੈ ਕੇ ਬੈਠਾ ਰਿਹਾ ਦਿੱਲੀ ਮੋਦੀ ਸਰਕਾਰ ਨਾਲ ਕਹਿੰਦੇ ਸੀ ਗੱਲ ਚੱਲਦੀ ਹੈ ਉਹ ਸਪੋਰਟ ਕਰਨ ਨੂੰ ਤਿਆਰ ਨੇ ਜੇ ਉਹ ਸਪੋਰਟ ਕਰ ਦੇਣ ਤਾਂ ਸਚਿਨ ਪਾਇਲਟ ਰਾਜਸਥਾਨ ਦਾ ਮੁੱਖ ਮੰਤਰੀ ਬਣੇਗਾ ਅਸੀਂ ਰੋਜ਼ ਹੀ ਸੁਣਦੇ ਸਾਂ ਅੱਜ ਕੀ ਹੋਇਆ ਅੱਜ ਕੀ ਹੋਇਆ ਅਖੀਰ ਕਾਂਗਰਸ ਹਾਈਕਮਾਂਡ ਵੀ ਇਸ ਗੱਲ ਤੇ ਅੜੀ ਰਹੀ ਕਿ ਅਸੀਂ ਦਬਾਅ ਥੱਲੇ ਨਹੀਂ ਆਉਣਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਇਹ ਤਿਹਾੜੇ ਆ ਰਿਹਾ ਤੇ ਇਹੋ ਸਚਿਨ ਪਾਇਲਟ ਕਈਆਂ ਦਿਨਾਂ ਬਾਅਦ ਮੁੜ ਕੇ ਚੁੱਪ ਚਮੀਤਾ ਖਾਲੀ ਹੱਥੀ ਵਾਪਸ ਰਾਜਸਥਾਨ ਨੂੰ ਗਿਆ ਸੀ ਇਹਦੀ ਇਹ ਸਾਰੀ ਖੇਚਲ ਦਾ ਨਤੀਜਾ ਕੀ ਨਿਕਲਿਆ ਇਹਦਾ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਵੀ ਖੁੱਸ ਗਿਆ ਇਹਦੇ ਕੋਲ ਪਾਰਟੀ ਦੀ ਪ੍ਰਧਾਨ ਸੀ ਪ੍ਰਧਾਨਗੀ ਸੀ ਰਾਜਸਥਾਨ ਦੀ ਉਹ ਵੀ ਖੁੱਸ ਗਈ ਤੇ ਨਾਲ ਸਾਰੇ ਰਾਜਸਥਾਨ ਚ ਪ੍ਰਚਾਰ ਹੋਇਆ ਕਿ ਕਾਂਗਰਸੀ ਲੜਦੋ ਨਹੀਂ ਲੜਦੇ ਅਗਲੀ ਚੋਣ ਚ ਦੋਵੇਂ ਧੜੇ ਹਾਰ ਕੇ ਤੇ ਭਾਜਪਾ ਦੀ ਸਰਕਾਰ

0: ਸਰਕਾਰ ਬਣ ਗਈ। ਹੁਣ ਭਾਜਪਾ ਨੇ ਜਿਹੜਾ ਰਾਜਸਥਾਨ ਤੋਂ ਲਿਆ ਕੇ ਲਾਇਆ ਉਹਦਾ ਰਿਕਾਰਡ ਇਹ ਆ ਕਿ ਜਿਹੜੇ ਸੂਬੇ ਜਾਂਦਾ ਉੱਥੇ ਜਾ ਕੇ ਪਾਰਟੀ ਨੂੰ ਜਿਤਾ ਦਿੰਦਾ। ਕਾਂਗਰਸ ਜਿਹੜਾ ਲਿਆਂਦਾ ਉਹਦਾ ਰਿਕਾਰਡ ਇਹ ਆ ਕਿ ਆਪਣੀ ਪਾਰਟੀ ਦੀ ਸਰਕਾਰ ਦਾ ਭੱਠਾ ਉਠਾ ਕੇ ਆਇਆ ਕਿ ਹੁਣ ਇਸ ਤੋਂ ਬਾਅਦ ਕਰਨਗੇ ਕੀ। ਹੁਣ ਮੈਂ ਦੂਸਰਾ ਇਹ ਦੱਸਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੇ ਇੰਚਾਰਜ ਲੱਗਦੇ ਰਹੇ ਉਹਨਾਂ ਦਾ ਪਿਛਲਾ ਰਿਕਾਰਡ ਕੀ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਸੀ ਹਿਮਾਚਲ ਤੋਂ ਇੱਕ ਬੀਬੀ ਪੁਰਾਣੇ ਕਿਸੇ ਰਾਜ ਘਰਾਣੇ ਤੋਂ ਸੀ, ਰਾਜਿਆਂ ਨੂੰ ਰਾਜੇ ਚੰਗੇ ਲੱਗਦੇ, ਇਹਨਾਂ ਨੇ ਉਹਨੂੰ ਕਹਿ ਕੇ ਸੈਂਟਰ ਵਾਲਿਆਂ ਨੂੰ ਤੇ ਇੰਚਾਰਜ ਲਵਾ ਲਿਆ ਪੰਜਾਬ ਦੀ। ਉਹ ਹਰ ਗੱਲ ਚ ਅਮਰਿੰਦਰ ਸਿੰਘ ਨਾਲ ਸਹਿਮਤ, ਇੱਥੇ ਰੌਲਾ ਪਿਆ ਕਿ ਇਹ ਤਾਂ ਗੱਲ ਹੀ ਕੋਈ ਨੀ ਬਾਹਰ ਨਿਕਲਦੀ। ਅਖੀਰ ਉਸ ਬੀਬੀ ਦੀ ਛੁੱਟੀ ਹੋਈ, ਉਹਦੀ ਥਾਂ ਤੇ ਉੱਤਰਾਖੰਡ ਦਾ ਮੁੱਖ ਮੰਤਰੀ ਲਾ ਦਿੱਤਾ। ਉਹ ਮੁੱਖ ਮੰਤਰੀ ਸ਼ੋਅ ਤਾਂ ਕਰੇ, ਮੈਂ ਆਹ ਕਰ ਦੂ ਮੈਂ ਉਹ ਕਰ ਦੂ, ਬਾਅਦ ਚ ਉੱਤੇ ਦੋਸ਼ ਲੱਗਣ ਲੱਗ ਪਏ ਕਿ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਵੀ ਹੋਣਗੀਆਂ ਤੇ ਉੱਤਰਾਖੰਡ ਦੀਆਂ ਵੀ ਹੋਣਗੀਆਂ, ਤੇ ਉਹ ਪਹਿਲਾਂ ਉੱਤਰਾਖੰਡ ਦਾ ਮੁੱਖ ਮੰਤਰੀ ਰਹਿ ਚੁੱਕਾ, ਉਹ ਆਪਣੀ ਚੋਣ ਲੜੂਗਾ ਕਿ ਪੰਜਾਬ ਦੀ। ਉਹ ਪੰਜਾਬ ਦੀ ਚੋਣ ਲੜਨ ਨਾਲੋਂ ਜ਼ਿਆਦਾ ਉੱਤਰਾਖੰਡ ਦੀ ਚੋਣ ਵਾਸਤੇ, ਆਪਣੀ ਚੋਣ ਵਾਸਤੇ ਇੱਥੋਂ ਪੰਜਾਬ ਤੋਂ ਫੰਡ ਇਕੱਠੇ ਕਰਨ ਤੇ ਇੰਟਰਸਟਿਡ ਸੀ। ਇਹ ਰੌਲਾ ਜਦੋਂ ਪਿਆ ਫਿਰ ਉਹਨੂੰ ਹਟਾਇਆ ਗਿਆ, ਉਹਦੀ ਥਾਂ ਤੇ ਫਿਰ ਇਹਨੂੰ ਇੱਕ ਹੋਰ ਨੂੰ ਲਿਆ ਕੇ ਇੱਥੋਂ ਰਾਜਸਥਾਨ ਤੋਂ ਲਾਇਆ, ਉਹ ਚੱਲ ਨਾ ਸਕਿਆ। ਜਦੋਂ ਉਹਨੂੰ ਹਟਾ ਤਾ ਉਹਦੀ ਥਾਂ ਤੇ ਛੱਤੀਸਗੜ੍ਹ ਦਾ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਆ, ਉਹ ਜਦੋਂ ਮੁੱਖ ਮੰਤਰੀ ਸੀ ਉਹਦਾ ਇੰਨੇ ਕੁ ਕਰਪਸ਼ਨ ਦੇ ਕਿੱਸੇ ਸੀ ਕਿ ਅੱਜ ਕੱਲ੍ਹ ਮੁੰਡਾ ਵੀ ਉਹਦਾ ਸ਼ਾਇਦ ਵਾਹਵਾ ਸਾਰੇ ਕੇਸਾਂ ਚ ਫਸਿਆ। ਉਹਦਾ ਉਸ ਵਕਤ ਦਾ ਪੀਏ ਤੇ ਉਹਦਾ ਸੈਕਟਰੀ ਦੋਵੇਂ ਪੁਲਿਸ ਨੇ ਫੜ ਕੇ ਅੰਦਰ ਦਿੱਤੇ ਆ, ਇਹਦੀ ਆਪਣੇ ਖਿਲਾਫ ਇਨਕੁਆਇਰੀ ਚੱਲਦੀ ਹੈ। ਤੇ ਇੱਥੇ ਜਦੋਂ ਸੀਗਾ ਉਹਦੇ ਹੁੰਦਿਆਂ ਪੰਜਾਬ ਦੀ ਕਾਂਗਰਸ ਦੇ ਸਭ ਤੋਂ ਜ਼ਿਆਦਾ ਫੁੱਟ ਪਈ। ਚਰਨਜੀਤ ਸਿੰਘ ਚੰਨੀ ਦਾ ਧੜਾ ਵੱਖਰਾ ਹੋਇਆ, ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਹੋਇਆ, ਪਾਰਟੀ ਰਹਿੰਦੀ ਵੀ ਪੂਰੀ ਤਰ੍ਹਾਂ ਪਾੜ ਕੇ ਤੁਰ ਗਿਆ। ਹੁਣ ਉਹ ਤਾਂ ਸਚਿਨ ਪਾਇਲਟ ਲਾ ਦਿੱਤਾ, ਤੇ ਸਚਿਨ ਦਾ ਰਿਕਾਰਡ ਇਹ ਆ ਕਿ ਆਪਣੇ ਸੂਬੇ ਚ ਕਾਂਗਰਸ ਦਾ ਪੁੱਠਾ ਬਿਠਾ ਕੇ ਆ, ਇੱਥੇ ਆ ਕੇ ਕੀ ਕਰ ਦੂ। ਇਹ ਜਿੱਦਾਂ ਦੀਆਂ ਕਹਾਣੀਆਂ ਬਣ ਰਹੀਆਂ ਨੇ, ਇਹਦੇ ਚੋਂ ਲੱਗਦਾ ਇਹ ਆ ਕਿ ਕਾਂਗਰਸ ਲੀਡਰਸ਼ਿਪ ਅਜੇ ਵੀ ਸੰਭਲ ਕੇ ਨਹੀਂ ਜਾਵੇ
1: ਜੀ। ਆਪਾਂ ਨੂੰ ਸਭ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਦਾ ਇੱਕ ਬੰਦਾ ਵਿਰੋਧ ਕਰਦਾ, ਪੁਲਿਸ ਉਹਨੂੰ ਕੁੱਟਦੀ ਹੈ, ਬੰਦਾ ਹਸਪਤਾਲ 'ਚ ਚਲਾ ਜਾਂਦਾ। ਉਸ ਤੋਂ ਬਾਅਦ ਬਹੁਤ ਜ਼ਿਆਦਾ ਰਾਜਨੀਤੀ ਇਸ ਵੇਲੇ ਭਖੀ ਹੋਈ ਹੈ, ਮਾਮਲਾ ਕੀ ਹੈ ਜੀ ਸਾਰਾ?
0: ਦੇਖੋ ਸੰਗਰੂਰ ਦੇ ਸਿਰੋਂ ਪਿੰਡ ਕਿਤੇ ਜਾ ਕੇ ਜਲਸਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ। ਕਿਸੇ ਪਾਰਟੀ ਦਾ ਜਲਸਾ ਵੀ ਕਿਸੇ ਦੂਸਰੇ ਜਾ ਕੇ ਆਮ ਤੌਰ ਤੇ ਵਿਰੋਧ ਨਹੀਂ ਕਰਨਾ ਚਾਹੀਦਾ, ਆਪੋ ਆਪਣੀਆਂ ਪਾਰਟੀਆਂ ਜਲਸੇ ਕਰਦੀਆਂ ਕਰੀ ਜਾਣ, ਇਹਨੂੰ ਮੁੱਖ ਮੰਤਰੀ ਨੇ ਵੀ ਕਰਨਾ ਸੀ ਕਰ ਲੈਂਦਾ, ਕੀ ਇੱਥੇ ਭਾਰ ਡਿੱਗਣ ਲੱਗਾ ਸੀ। ਉਹਨੇ ਬੰਦੇ ਨੇ ਆ ਕੇ ਸਟੇਜ ਤੋਂ ਸਵਾਲ ਪੁੱਛਣੇ ਸ਼ੁਰੂ ਕਰਤੇ ਮੁੱਖ ਮੰਤਰੀ ਦੇ ਪਰਿਵਾਰ ਬਾਰੇ ਵੀ। ਪੁਲਿਸ ਵਾਲੇ ਤਿੰਨ ਚਾਰ ਗਏ, ਉਹਨਾਂ ਨੇ ਕੱਪੜਾ ਸੁੱਕਿਆਂ ਨੂੰ ਫੜ ਕੇ ਲਿਜਾਣ ਲੱਗੇ, ਚੰਗਾ ਭਰਾ ਲਈ ਜਾਂਦੇ ਸੀ, ਗੱਲ ਕੁਛ ਨਹੀਂ ਸੀ। ਪਿੱਛੋਂ ਇੱਕ DSP ਇੱਕ ਇੰਸਪੈਕਟਰ ਗਏ, ਇਹਨਾਂ ਨੇ ਜਾ ਕੇ ਉੱਤੇ ਕੁੱਟਣਾ ਸ਼ੁਰੂ ਕਰਤਾ, ਪਬਲਿਕ ਸਾਰੀ ਵਹਿੰਦੀ ਸੀ, ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ। ਪੌੜੀਆਂ ਤੋਂ ਜਦੋਂ ਉਤਾਰਦੇ ਪਏ ਉਦੋਂ ਵੀ ਨਾਲ ਉਹਨੂੰ ਕੁੱਟਦੇ ਆ, ਥੱਲੇ ਆ ਕੇ ਥਾਣੇ ਚ ਕਹਿੰਦੇ ਆ ਕਿ ਫਿਰ ਬਾਬਾ ਕੁੱਟਿਆ। ਉਹ ਹੁਣ ਇਹ ਕੁੱਟਣ ਕਟਾਉਣ ਦੇ ਆਰਡਰ ਮੁੱਖ ਮੰਤਰੀ ਨਹੀਂ ਦਿੰਦੇ ਹੁੰਦੇ, ਇੱਥੇ ਜਿਹੜੇ ਬਹੁਤੇ ਚਹੇਤੇ ਥੱਲੇ ਲੱਗੇ ਹੁੰਦੇ ਆ DSP ਵਗੈਰਾ, ਉਹ ਆਪਣੇ ਨੰਬਰ ਬਣਾਉਣ ਵਾਸਤੇ ਇਸ ਹੱਦ ਤੱਕ ਚਲ ਜਾਂਦੇ। ਤੁਹਾਨੂੰ ਪਟਿਆਲੇ ਦਾ ਮਾਮਲਾ ਪਤਾ ਹੀ ਹੈ, ਇੰਸਪੈਕਟਰ ਰੋਣੀ ਸਿੰਘ ਸਾਰੇ ਅਫਸਰਾਂ ਦੇ ਬਹੁਤ ਚਹੇਤਿਆਂ ਚ ਗਿਣਿਆ ਜਾਂਦਾ ਸੀ, ਤੇ ਉਹਨੇ ਕਰਨ ਬਾਠ ਨਾਲ ਜਿਹੜੀ ਕੁੱਟਮਾਰ ਕੀਤੀ ਸੀ ਉਹ ਮਾਮਲਾ ਅਜੇ ਤੱਕ ਸਿਰੇ ਨਹੀਂ ਲੱਗਾ, ਵਿਚਾਲੇ ਫਸਿਆ ਫਿਰਦਾ, ਉਹਦਾ ਕੀ ਕੀਤਾ? ਕੁਛ ਵੀ ਨਹੀਂ, ਉਦਾਂ ਹੀ ਅਟਕ ਗਿਆ ਪਿਆ। ਇਸੇ ਤਰ੍ਹਾਂ ਹੀ ਇਸ DSP ਨੂੰ ਹੁਣ ਟਰਾਂਸਫਰ ਕਰ ਦਿੱਤਾ, ਇੰਸਪੈਕਟਰ ਨੂੰ ਕਹਿੰਦੇ ਆ ਕਿ ਸਸਪੈਂਡ ਕਰਕੇ ਤੇ ਲਾਈਨਾਂ ਚ ਕਰਤਾ, ਤੇ ਕੱਖ ਵੀ ਨਹੀਂ, ਇੰਨੀ ਕੁ ਸਜ਼ਾ ਕੀ ਹੁੰਦਾ? ਪਰ ਇਹਦੋਂ ਵੱਧ ਸਜ਼ਾ ਸਰਕਾਰ ਦੇ ਵੀ ਨਹੀਂ ਸਕਦੀ। ਜੇ ਸਰਕਾਰ ਸਜ਼ਾ ਦੇਵੇ ਤੇ ਹਾਈਕੋਰਟ ਨੇ ਆਖਣਾ ਜੀ ਦੱਸੋ ਸਬੂਤ ਕੀ ਹੈ। ਅੱਗੇ ਲਾਰਸ ਬਿਸ਼ਨੋਈ ਦੇ ਕੇਸ ਵਿੱਚ ਜਿਹੜੇ DSP ਨੂੰ ਡਿਸਮਿਸ ਕੀਤਾ ਸੀ ਉਹਨੂੰ ਹਾਈਕੋਰਟ ਨੇ ਬਹਾਲ ਕਰਤਾ ਜੀ, ਇਹਦੇ ਖਿਲਾਫ਼ ਸਬੂਤ ਕੋਈ ਨਹੀਂ ਬਣਦੇ। ਹਾਲਾਂਕਿ ਸਬੂਤ ਜਿਹੜੀ ਵਿਸ਼ੇਸ਼ ਜਾਂਚ ਟੀਮ ਸੀ ਉਹਨੇ ਆਖਿਆ ਜੀ CAG ਸਟਾਫ ਚ ਇੰਟਰਵਿਊ ਹੋਈ ਸੀ ਤੇ ਉੱਥੇ ਇੰਚਾਰਜ ਹੋਈ ਸੀ, ਸਾਰਾ ਕੁਛ ਉੱਥੇ ਆਖਿਆ ਗਿਆ, ਇੰਟਰਵਿਊ ਦੇ ਵਕਤ ਵੀ ਉੱਥੇ ਸੀ, ਔਰ ਇੰਟਰਵਿਊ ਕਿਉਂਕਿ ਆਨਲਾਈਨ ਕੀਤੀ ਗਈ ਸੀ ਇਸ ਕਰਕੇ ਜਿਹੜਾ ਵਾਈਫਾਈ ਵਰਤਿਆ ਗਿਆ

0: ਇੰਟਰਨੈਟ ਵਰਤਿਆ ਗਿਆ, ਉਹ ਵੀ ਸੀਆਈਏ ਸਟਾਫ ਤੇ ਜਿਹੜੇ ਥਾਣੇ ਦਾ SHO ਸੀ ਉਹਦਾ ਆਪਣਾ ਵਾਈਫਾਈ ਵਰਤਿਆ ਗਿਆ, ਸਰਕਾਰੀ ਵਾਈਫਾਈ ਵਰਤਿਆ ਗਿਆ। ਇੰਨਾ ਕੁਛ ਹੋਣ ਤੋਂ ਬਾਅਦ ਵੀ ਉਹਨੂੰ ਬਹਾਲ ਕਰ ਦਿੱਤਾ। ਹੁਣ ਜੇ ਪੰਜਾਬ ਸਰਕਾਰ ਇਸ ਬੰਦੇ ਨੂੰ DSP ਜਾਂ ਇੰਸਪੈਕਟਰ ਨੂੰ ਡਿਸਮਿਸ ਵੀ ਕਰ ਦੇਵੇ, ਤੁਹਾਨੂੰ ਹਾਈਕੋਰਟ ਤੋਂ ਬਹਾਲ ਹੋ ਕੇ ਫਿਰ ਆ ਜਾਣਾ, ਕੁਛ ਵੀ ਨਹੀਂ ਹੋਣ ਲੱਗਾ। ਪਰ ਇਹ ਸਵਾਲ ਇੱਕ ਖੜਾ ਹੋ ਜਾਂਦਾ ਕਿ ਇੱਕ ਤਾਂ ਇਹ ਕਿ ਮੈਂ ਸਮਝਾਂ ਕਿ ਕੋਈ ਵੀ ਪਾਰਟੀ ਹੋਵੇ, ਮੁੱਖ ਮੰਤਰੀ ਪ੍ਰਕਾਸ਼ ਤੋਂ ਬਾਅਦ ਲਿਖਰੀ 15 ਅਗਸਤ ਨੂੰ ਈਸਟੋ ਪਿੰਡ ਦੇ ਵਿੱਚ ਜਲਸੇ ਚ ਬੋਲਦੇ ਪਏ ਸੀ। ਸਾਹਮਣੇ ਬੈਠੀ ਭੀੜ ਚੋਂ ਪਹਿਲੀ ਲਾਈਨ ਜਿਹੜੇ ਬੰਦੇ ਸੀ ਉਹਨਾਂ ਚੋਂ ਇੱਕ ਮੁੰਡੇ ਨੇ ਜੁੱਤੀ ਲਾ ਕੇ ਪੂਰੇ ਜ਼ੋਰ ਨਾਲ ਸੁੱਟੀ, ਪਰ ਉਹ ਫਾਸਲਾ ਇੰਨਾ ਸੀ ਸਟੇਜ ਦਾ ਤੇ ਲੋਕਾਂ ਦਾ ਕਿ ਜੁੱਤੀ ਉੱਥੋਂ ਤੱਕ ਪਹੁੰਚੀ ਨਾ ਕਿ ਮੁੰਡੇ ਨਾਲ ਅਗਲੇ 3 ਦਿਨ ਕੀ ਹੁੰਦਾ ਰਿਹਾ ਸੀ ਤੇ ਸਾਰਾ ਇਲਾਕਾ ਜਾਣਦਾ। ਹੁਣ ਜੇ ਉਹ ਮੁੰਡਾ ਉੱਥੇ ਜਾ ਕੇ ਮੁੱਖ ਮੰਤਰੀ ਸਾਹਮਣੇ ਇਹ ਕੁਝ ਨਾ ਕਰਦਾ ਜੋ ਕੁਝ ਇਸ ਪਿੰਡ ਚ ਹੋਇਆ ਸੀ, ਪੁਲਿਸ ਵੀ ਉਹਦੇ ਨਾਲ ਜੋ ਉਹ ਕੁਝ ਨਾ ਕਰਦੀ, ਇਹ ਮੁੜ ਕੇ ਇਹ ਗੱਲਾਂ ਰਵਾਇਤਾਂ ਬਣ ਜਾਂਦੀਆਂ। ਜਦੋਂ ਪ੍ਰਤਾਪ ਸਿੰਘ ਕੈਰੋਂ ਹੁੰਦਾ ਸੀ ਮੁੱਖ ਮੰਤਰੀ, ਉਹਦੇ ਆਪਣੇ ਇਲਾਕੇ ਚ ਪੱਟੀ ਦੇ ਵਿੱਚ ਜਲਸਾ ਸੀ, 2 ਅਕਾਲੀਆਂ ਨੇ ਉੱਠ ਕੇ ਉਹਦੇ ਖਿਲਾਫ ਨਾਅਰੇ ਲਾ ਤੇ। ਕੈਰੋਂ ਨੇ ਆਖਿਆ ਨਾ ਵੀ ਆਪਣੇ ਇਲਾਕੇ ਦੇ ਲੋਕ ਆ, ਆਖਣਾ ਕੁਛ ਨੀ, ਜਹਿਦਾਰ ਨੂੰ ਫੜ ਕੇ ਬਾਹਰ ਲੈ ਜਾਓ। ਪੁਲਿਸ ਵਾਲੇ ਲੈ ਗਏ, ਰਾਤ ਨੂੰ ਕੁੱਟਮਾਰ ਕੀਤੀ, ਅਗਲੇ ਦਿਨ ਪਰਚਾ ਕੀਤਾ ਜੀ, ਦੋਵਾਂ ਨੇ ਦੇਖ ਸਕੀ ਸੀ। ਫਿਰ ਉਸ ਤੋਂ ਬਾਅਦ ਲੜ ਪਏ, ਇੱਕ ਜਣੇ ਨੇ ਕੇਲਾ ਛਿਲ ਕੇ ਕੇਲਾ ਆਪ ਖਾ ਲਿਆ ਤੇ ਛਿਲ ਦੂਜੇ ਦੇ ਮੂੰਹ ਤੇ ਮਾਰਤੀ। ਉਹਨਾਂ ਦੋਵਾਂ ਦੇ ਉੱਤੇ ਪਰਚਾ ਦਰਜ ਕਰਕੇ ਜੇਲ੍ਹ ਭੇਜਤਾ, ਕਈ ਕਿਸੇ ਨੂੰ ਜਮਾਨਤ ਨਹੀਂ ਸੀ ਹੋਣ ਦਿੱਤੀ। ਯਾਨੀ ਮੈਂ ਦੱਸਿਆ ਹੈ ਕਿ ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਤੋਂ ਇੱਕ ਰੁਝਾਨ ਵੀ ਬਣਿਆ ਕਿ ਜਿਹੜਾ ਵੀ ਤੁਹਾਡੇ ਖਿਲਾਫ ਬੋਲਦਾ ਉਹਨੂੰ ਮੁੜ ਕੇ ਇੱਥੋਂ ਤੱਕ ਲੈ ਜਾਓ। ਹੁਣ ਉਹ ਕੰਮ ਕੈਰੋਂ ਨੇ ਕਰਾਇਆ ਕਿ ਕੈਰੋਂ ਦੇ ਮੁੰਡਿਆਂ ਕਰਾਇਆ ਕਿ ਪੁਲਿਸ ਨੇ ਆਪ ਕੀਤਾ, ਕਿਸੇ ਨੂੰ ਅੱਜ ਤੱਕ ਨਹੀਂ ਪਤਾ। ਜਿਹੜਾ ਕੰਮ ਬਾਦਲ ਸਾਹਿਬ ਦੇ ਵਕਤ ਹੋਇਆ ਉਸ ਮੁੰਡੇ ਨਾਲ, ਉਹ ਬਾਦਲ ਸਾਹਿਬ ਨੇ ਤਾਂ ਨਹੀਂ ਆਖਿਆ ਹੋਊ, ਥੱਲੇ ਵਾਲੇ ਚ ਕੁਛ ਲੋਕਾਂ ਆਖਿਆ ਹੋਊ। ਇਸ ਮਾਮਲੇ ਚ ਵੀ ਭਗਵੰਤ ਮਾਨ ਜਾਂ ਕੋਈ ਵੀ ਹੋਵੇ, ਜ਼ਿੰਮੇਵਾਰੀ ਤਾਂ ਸਿੱਧੀ ਇਸੇ ਤੇ ਆਉਣੀ ਹੈ ਨਾ ਕਿ ਬੋਲਦਾ ਪਿਆ ਸੀ। ਜੇ ਇਹਨਾਂ ਨੂੰ ਵਿਰੋਧ ਤੋਂ ਇੰਨਾ ਡਰ ਲੱਗਦਾ ਤੇ ਪਿੰਡ ਦੇ ਵਿੱਚ ਜਲਸਾ ਨਾ ਕਰਨ, ਬਾਹਰ ਓਪਨ ਚ ਕਰ ਲਿਆ ਕਰਨ, ਜਿੱਥੇ ਇਹਨਾਂ ਦੇ ਆਪਣੇ ਸਮਰਥਕ ਬੈਠੇ ਹੁਣ ਬੋਲ ਕੇ ਤੁਰ ਜਾ ਕਰਨ। ਜੇ ਤੁਸੀਂ ਪਿੰਡ ਦੇ ਵਿਚਾਲੇ ਜਲਸਾ ਕਰਦੇ ਹੋ, ਨਾਲ ਦੇ ਘਰਾਂ ਚੋਂ ਕੋਈ ਵੀ ਉੱਠ ਕੇ ਵਿਰੋਧ ਕਰ ਸਕਦਾ ਕਿ ਕਿਉਂ ਨਾ ਕੀਤਾ। ਪੁਲਿਸ ਕਹਿੰਦੀ ਜੀ ਉਸ ਮੁੰਡੇ ਤੇ ਪਹਿਲਾਂ ਪਰਚੇ ਬੜੇ ਦਰਜ ਹੋਣਗੇ, ਪਰਚੇ ਦਰਜ, ਪਰ ਇਹ ਪਰਚੇ ਦਰਜ ਦਾ ਤੁਹਾਨੂੰ ਪਹਿਲਾਂ ਨਹੀਂ ਪਤਾ। ਜਦੋਂ ਉਹਨੇ ਸਾਰਾ ਕੁਝ ਕਰਤਾ ਹੁਣ ਤੁਸੀਂ ਪਰਚੇ ਦਰਜ ਦੱਸਦੇ ਆ, ਜੇ ਇਹੋ ਗੱਲਾਂ ਪਹਿਲਾਂ ਹੁੰਦੀਆਂ ਤੇ ਧਿਆਨ ਤੁਹਾਨੂੰ ਰੱਖਣਾ ਚਾਹੀਦਾ ਸੀ। ਤੋ ਇਹਦੇ ਚ ਜੋ ਵੀ ਹੈ ਤੇ ਸਰਕਾਰ ਦੀ ਬਦਨਾਮੀ ਹੈ
1: ਜੀ। ਪੰਨੂ ਸਾਹਿਬ, ਏਅਰ ਇੰਡੀਆ ਦੀ ਗੱਲ ਕਰਦੇ ਹਾਂ, ਏਅਰ ਇੰਡੀਆ ਦੀ ਵੀ ਬਦਨਾਮੀ ਪਿਛਲੇ ਕਈ ਚਿਰ ਤੋਂ ਵਾਹਵਾ ਹੀ ਹੋਣ ਡਈ ਹੈ, ਸ਼ਿਕਾਇਤਾਂ ਦਾ ਜਿਹੜਾ ਉਹ ਢੇਰ ਲੱਗਾ ਪਿਆ। ਸਰਕਾਰ ਦਾ ਕੀ ਸਟੈਂਡ ਹੈ ਜੀ?
0: ਲੱਗਦਾ ਹੈ ਕਿ ਸਰਕਾਰ ਸੁੱਤੀ ਪਈ, ਰੋਜ਼ ਹੀ ਸ਼ਿਕਾਇਤਾਂ, ਰੋਜ਼ ਹੀ ਸ਼ਿਕਾਇਤਾਂ। ਅਜੇ 2-3 ਹਫ਼ਤੇ ਪਹਿਲਾਂ ਦੀ ਗੱਲ ਹੈ, ਥਾਈਲੈਂਡ ਤੋਂ ਮੁੜਦੇ ਜਿਹੜੀ ਫਲਾਈਟ ਸੀ ਗੋਤਾ ਖਾਣ ਦੀ, ਜਹਾਜ਼ ਡਿੱਗਦਾ ਡਿੱਗਦਾ ਮਸਾਂ ਮੱਛਾ, ਪਾਇਲਟ ਨੇ ਸੰਭਾਲਿਆ, ਥੋੜੀ ਦੇਰ ਬਾਅਦ ਫਿਰ ਫਲਾਈਟ ਗੋਤਾ ਖਾ ਗਏ। ਉਹਦੇ ਚ ਇੰਨੀ ਖੜਖੜ ਹੋਈ, ਲੋਕਾਂ ਸਮਝਿਆ ਗਏ ਜਹਾਜ਼ ਦੀ ਛੱਤ ਦੇ ਥੱਲੇ ਜਿਹੜੀ ਫਾਲਸ ਸੀਲਿੰਗ ਲੱਗੀ ਹੁੰਦੀ ਆ ਉਹ ਵੀ ਸਾਰੀ ਪਾਟ ਗਈ। ਅਸੀਂ ਸਮਝਦੇ ਸੀ ਕਿ ਕਦੇ ਕਦੇ ਜਹਾਜ਼ਾਂ ਚ ਸਫ਼ਰ ਕਰਦਿਆਂ ਮਹਿਸੂਸ ਕਰਦਾ ਟਰਬੁਲੈਂਸ ਹੁੰਦੀ ਹੈ, ਮੌਸਮ ਦਾ ਕਰਕੇ ਏਦਾਂ ਦੀ ਕੋਈ ਸਮੱਸਿਆ ਆਊਗੀ। ਬਾਅਦ ਵਿੱਚ ਪਤਾ ਲੱਗਾ ਕਿ 2 ਗੱਲਾਂ ਸੀ, ਇੱਕ ਤਾਂ ਉਸ ਜਹਾਜ਼ ਦੇ ਵਿੱਚ 10-12 ਦਿਨ ਪਹਿਲਾਂ ਤੋਂ ਇੱਕ ਨੁਕਸ ਪੈ ਚੁੱਕਾ ਸੀ ਟੈਕਨੀਕਲ, ਏਅਰਲਾਈਨ ਨੂੰ ਪਤਾ ਸੀ, ਇਹਦੇ ਬਾਵਜੂਦ 8-8, 10-10 ਘੰਟੇ ਲੰਮੀਆਂ ਫਲਾਈਟ ਤੇ ਉਹ ਜਹਾਜ਼ ਨੂੰ ਭੇਜਦੇ ਰਹੇ ਜਿਹਨੂੰ ਨਹੀਂ ਸਮਝਣਾ ਚਾਹੀਦਾ, ਇਹ ਤੇ ਏਅਰਲਾਈਨ ਦਾ ਨੁਕਸ ਹੋ ਗਿਆ। ਦੂਸਰਾ ਉਸ ਪਾਇਲਟ ਦਾ, ਉਹਨੇ ਉਸ ਦਿਨ ਥੋੜਾ ਜਿਹਾ ਭੰਗ ਦਾ ਨਸ਼ਾ ਕੀਤਾ ਹੋਇਆ ਸੀ, ਭੰਗ ਗੈਰ ਕਾਨੂੰਨੀ ਤੌਰ ਤੇ ਕਈਆਂ ਦੇਸ਼ਾਂ ਚ ਮਿਲ ਜਾਂਦੀ, ਉਹਦੇ ਡਰੱਗ ਟੈਸਟ ਵਿੱਚ ਆ ਗਈ, ਪਰ ਜੇ ਆ ਗਈ ਤੇ ਜਦੋਂ ਉਹਨੇ ਡਿਊਟੀ ਫੜੀ ਸੀ ਉੱਥੇ ਇਹਦਾ ਟੈਸਟ ਹੋਇਆ ਸੀ, ਟੈਸਟ ਕਰਨ ਵਾਲੇ ਠੀਕ ਉਹਨੇ ਕੀਤਾ, ਉਸ ਦੇਸ਼ ਜਿਹੜੇ ਥਾਈਲੈਂਡ ਵਾਲੇ ਆ ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ। ਉਹ ਕਰੇਗਾ, ਉਹ ਦੇਸ਼ ਕਰਦਾ ਕਿ ਨਹੀਂ ਕਰਦਾ ਸਾਨੂੰ ਪਤਾ ਨੀ, ਪਰ ਇਹ ਤੋਂ ਪਹਿਲਾਂ ਇਹ ਵੀ ਆ ਕਿ ਇੱਕ ਵਾਰੀ ਇੱਕ ਫਲਾਈਟ ਟੈਕਨੀਕਲ ਨੁਕਸ ਦੇ ਬਾਵਜੂਦ 8-8 ਘੰਟੇ ਲੰਮੀ ਫਲਾਈਟ ਦੇ ਉੱਤੇ ਜਾਪਾਨ ਭੇਜੀ ਤੇ ਉੱਥੋਂ ਵਾਪਸ ਆਈ ਤੇ ਬਾਅਦ ਚ ਪਤਾ ਲੱਗਿਆ ਗਲਤ, ਇੱਕ ਵਾਰੀ ਜਹਾਜ਼ ਦਾ ਨੰਬਰ ਹੋਰ ਦਿੱਤਾ ਤੇ ਜਹਾਜ਼ ਹੋਰ ਉਡਾਤਾ ਤੇ ਚੀਨ ਵਾਲਾ

0: ਨੇ ਆਪਣੇ ਸਕਾਈ ਦੇ ਅੱਧ ਚੋਂ ਮੋੜ ਕੇ ਕੱਢਿਆ ਕਿ ਜਹਾਜ਼ ਨਹੀਂ ਅੱਗੇ ਜਾ ਸਕਦਾ ਕਿਉਂਕਿ ਜਹਾਜ਼ ਦਾ ਰੂਟ ਲੰਮਾ ਅਮਰੀਕਾ ਤੱਕ ਜਾਣ ਦਾ। ਇਹ ਜਹਾਜ਼ ਜਿਹੜਾ ਇਹ ਤੁਸੀਂ ਉਹੋ ਹੀ ਭੇਜਿਆ ਬਰਾਬਰ ਦਾ, ਪਰ ਇੱਥੇ ਮੁਸਾਫਰ ਜ਼ਿਆਦਾ ਬੈਠ ਸਕਦੇ ਆ ਤੇ ਇੰਨਾ ਰੂਟ ਹੀ ਨਹੀਂ, ਇੰਨਾ ਲੰਮਾ ਤੈਅ ਕਰਤਾ ਤੁਸੀਂ ਭੇਜਿਆ ਕਿਉਂ। 4 ਘੰਟੇ ਉੱਡਣ ਤੋਂ ਬਾਅਦ 4 ਘੰਟੇ ਵਾਪਸ ਆਇਆ, 8 ਘੰਟੇ ਲੋਕਾਂ ਨੂੰ ਉਹ ਵੀ ਸਾਹ ਸੁੱਕੇ ਰਹੇ। ਹੁਣ ਕੱਲ ਦੀ ਗੱਲ ਆ ਜੀ, ਇੱਕ ਜਹਾਜ਼ ਉੱਡਿਆ, ਉੱਡਦੇ ਸਾਰ ਹੀ ਉਹਨੇ ਜਾਣਾ ਸੀਗਾ ਸਾਊਦੀ ਅਰਬ ਨੂੰ, ਸਿਰਫ 4 ਘੰਟੇ ਦੀ ਫਲਾਈਟ, ਮਸਾਂ 2 ਘੰਟੇ ਚੱਲਿਆ ਹੋਣਾ, ਅੱਧ ਚੋਂ ਮੋੜ ਕੇ ਲਿਆਉਣਾ ਪਿਆ ਕਿਉਂਕਿ ਜਹਾਜ਼ ਦਾ ਅਸਮਾਨ ਦੇ ਵਿੱਚ ਉੱਡਦੇ ਦਾ ਆਇਲ ਪ੍ਰੈਸ਼ਰ ਘੱਟ ਗਿਆ। ਆਇਲ ਪ੍ਰੈਸ਼ਰ ਕਿੱਦਾਂ ਘੱਟ ਜਾਂਦਾ, ਕੱਲੀ ਏਅਰ ਇੰਡੀਆ ਨੀ ਬਾਕੀ ਏਅਰਲਾਈਨਾਂ ਦਾ ਵੀ ਇੱਥੇ ਭਾਰਤ ਵਿੱਚ ਹਾਲ ਹੈ। ਅਜੇ ਪਿਛਲੇ ਹਫ਼ਤੇ ਦੀ ਗੱਲ ਹੈ, ਇੱਕ ਪਾਇਲਟ ਨੇ ਬੜੀ ਕਾਹਲੀ ਕਾਹਲੀ 'ਚ ਜਹਾਜ਼ ਉਡਾਇਆ, 150 ਤੋਂ ਵੱਧ ਮੁਸਾਫ਼ਰ ਵਿੱਚ ਬੈਠਾ ਸੀ ਤੇ ਉਡਾਉਣ ਲੱਗਿਆ ਉਹਨੇ ਡਿਗਰੀ ਦਾ ਖਿਆਲ ਨਹੀਂ ਰੱਖਿਆ ਕਿ 1 ਡਿਗਰੀ ਤੱਕ ਉਡਾਈਦਾ, ਉਹਨੇ ਥੋੜਾ ਜਿਹਾ ਇੱਕਦਮ ਉੱਚਾ ਚੁੱਕਣ ਦੇ ਚੱਕਰ 'ਚ ਜ਼ਿਆਦਾ ਜ਼ੋਰ ਦੇ ਦਿੱਤਾ, ਜਹਾਜ਼ ਤੇ ਉੱਪਰ ਨੂੰ ਉੱਠ ਗਿਆ, ਥੱਲੇ ਉਹਦੀ ਪੂਛ ਜਿਹੜੀ ਸੀ ਉਹ ਥੱਲੇ ਰਨਵੇ ਨਾਲ ਖਹਿ ਗਈ, ਚਿੰਗਾੜੇ ਨਿਕਲ ਆਏ, ਜਹਾਜ਼ ਫਿਰ ਦੁਹਾਈ ਮੱਚ ਗਈ, ਪਤਾ ਨਹੀਂ ਕੀ ਹੋਊ ਤੇ ਜਹਾਜ਼ ਉਤਾਰਨਾ ਪਿਆ। ਇਹ ਜਿਹੜੀਆਂ ਪਾਇਲਟਾਂ ਦੀਆਂ ਗਲਤੀਆਂ ਉਹ ਵੀ ਆ, ਮੈਨੇਜਮੈਂਟ ਦੀਆਂ ਗਲਤੀਆਂ ਵੀ ਆ, ਇੱਦਾਂ ਦੇ ਕੰਮ ਇੱਥੇ ਬਹੁਤ ਹੋ ਰਹੇ ਆ ਜਿਹੜੇ ਰੋਕਣ ਦੀ ਲੋੜ ਹੈ ਪਰ ਰੋਕੇ ਨਹੀਂ ਜਾ ਰਹੇ।
1: ਜੀ ਪੰਨੂ ਸਾਹਿਬ, ਦੋ ਥਾਵਾਂ ਤੋਂ ਮਨਹੂਸ ਖਬਰਾਂ ਨੇ, ਜਾਨਾ ਜਾਣ ਦੀਆਂ ਖਬਰਾਂ ਨੇ। ਇੱਕ ਤਾਂ ਦਿੱਲੀ ਦੇ ਵਿੱਚ ਜਿਹੜਾ ਬੋਇਜ਼ ਦਾ ਪੀਜੀ ਮਲਬੇ ਦੇ ਵਿੱਚ ਬਦਲ ਗਿਆ, ਬਿਲਡਿੰਗ ਡਿੱਗ ਗਈ, ਤੇ ਦੂਜੀ ਮੱਧ ਪ੍ਰਦੇਸ਼ ਦੀ ਖਬਰ ਹੈ ਜਿੱਥੇ ਸ਼ਰਾਬ ਪੀਣ ਕਰਕੇ ਮੌਤਾਂ ਹੋਈਆਂ ਨੇ। ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹਨਾਂ ਦੋਨਾਂ ਖਬਰਾਂ ਤੇ?
0: ਦੋਵੇਂ ਖਬਰਾਂ ਇਹ ਆ ਕਿ ਦਿੱਲੀ ਤੇ ਮੱਧ ਪ੍ਰਦੇਸ਼ ਨਾਲ ਜੁੜ ਗਈਆਂ, ਬਾਕੀ ਸਾਰੇ ਦੇਸ਼ ਕਿਹੜੀ ਸੁੱਖ ਸਾਂਦ ਹੈ। ਜਿੱਦਾਂ ਦੇ ਪੀਜੀ ਦੇ ਵਿੱਚ ਜਾ ਕੇ ਬਿਲਡਿੰਗ ਡਿੱਗੀ ਤੇ ਬੱਚੇ ਮਾਰੇ ਗਏ, ਉਸੇ ਤਰ੍ਹਾਂ ਦੇ ਪੀਜੀ ਸਾਡੇ ਅੰਮ੍ਰਿਤਸਰ ਤੇ ਜਲੰਧਰ ਚ ਲੁਧਿਆਣੇ ਚ ਬਹੁਤ ਚੱਲਦੇ ਪਏ, ਕੌਣ ਪੁੱਛਦਾ। ਅੱਡ ਅੱਡ ਥਾਵਾਂ ਦੇ ਉੱਤੇ ਰਾਜਸਥਾਨ ਚ ਵੀ ਮੱਧ ਪ੍ਰਦੇਸ਼ ਚ ਵੀ ਕਈਆਂ ਥਾਵਾਂ ਤੇ ਇੱਦਾਂ ਦੇ ਹਾਦਸੇ ਹੋ ਚੁੱਕੇ, ਬੱਚੇ ਮਾਰੇ ਜਾ ਚੁੱਕੇ ਆ, ਉਹਦੇ ਬਾਅਦ ਵੀ ਕਿਸੇ ਨੇ ਕਦੇ ਕੋਈ ਸਬਕ ਨਹੀਂ ਸਿੱਖਿਆ। ਘਟਨਾਵਾਂ ਵਾਪਰਦੀਆਂ, ਪੜਤਾਲ ਹੁੰਦੀ ਹੈ, ਠੱਪ ਕਰ ਦਿੱਤੀ ਜਾਂਦੀ ਹੈ। ਹੁਣ ਵੀ ਇੰਨੇ ਬੱਚੇ ਦਿੱਲੀ ਚ ਮਾਰੇ ਗਏ, ਉਹ ਬਿਲਡਿੰਗ ਨਿਕੰਮੀ ਸੀ, ਮਾਲਕ ਭੱਜ ਗਿਆ, ਹੁਣ ਕੱਲ ਫੜ ਤੇ ਲਿਆ, ਕਾਰਵਾਈ ਹੋ ਗਈ, ਬੱਚੇ ਦੇ ਵਾਪਸੀ। ਦੂਜਾ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਇਹਨਾਂ ਨੇ ਆਖਿਆ ਕਿ ਸ਼ਰਾਬ ਦੀ ਘਟਨਾ ਵਾਪਰੀ, ਇੰਨੇ ਲੋਕ ਮਾਰੇ ਗਏ, ਹੁਣ ਅੱਜ ਸਾਹਮਣੇ ਆ ਗਿਆ ਕਿ ਸ਼ਰਾਬ ਦਾ ਕਾਰੋਬਾਰ ਜਿਹੜਾ ਬੰਦਾ ਕਰਦਾ ਸੀ ਉਹ ਭਾਜਪਾ ਦਾ ਲੀਡਰ ਹੈ, ਸਰਕਾਰ ਉੱਥੇ ਆ ਭਾਜਪਾ ਦੀ, ਚਾਹੇ 5ਵੀਂ ਜਾਂ 6ਵੀਂ ਵਾਰ ਲਗਾਤਾਰ ਉਹਨਾਂ ਦੀ ਸਰਕਾਰ ਬਣੀ, ਤੇ ਉਹਦੇ ਹੁੰਦਿਆਂ ਸ਼ਰਾਬ ਦਾ ਕਾਰੋਬਾਰ ਜੇ ਭਾਜਪਾ ਦੇ ਲੀਡਰ ਚਲਾਉਂਦੇ ਆ, ਇਹ ਕੀ ਕਰਦੇ। ਆ ਪਿਛਲੀ ਸਰਕਾਰ ਬਣੇ ਸਾਡੇ ਪੰਜਾਬ ਚ 3 ਥਾਵਾਂ ਤੇ ਸ਼ਰਾਬ ਦੀਆਂ ਜਾਲੀ ਫੈਕਟਰੀਆਂ ਫੜੀਆਂ ਗਈਆਂ, ਇੱਕ ਅੰਮ੍ਰਿਤਸਰ ਜ਼ਿਲ੍ਹੇ ਚ, ਇੱਕ ਰਾਜਪੁਰੇ ਸ਼ੰਭੂ ਬੈਰੀਅਰ ਨੇੜੇ, ਇੱਕ ਖੰਨੇ ਨੇੜੇ, ਫਿਰ ਇੱਕ ਸ਼ਰਾਬ ਕਾਂਡ ਹੋਇਆ ਸੀ ਜਿਹ ਚ 130 ਬੰਦੇ ਮਾਰੇ ਗਏ ਸੀ, ਬਹੁਤੀ ਗਿਣਤੀ ਖਡੂਰ ਸਾਹਿਬ ਤੇ ਬਟਾਲੇ ਸੀ, ਤੇ ਤੀਜਾ ਨੰਬਰ ਜੰਡਿਆਲੇ ਗੁਰਦਾਸ, ਜਿਹਦੀ ਸਰਕਾਰ ਸੀ ਉਸੇ ਦੇ ਬੰਦਿਆਂ ਤੇ ਦੋਸ਼ ਲੱਗਦਾ ਸੀ। ਇੱਕ MLA ਦੀ ਬਦਨਾਮੀ ਬਹੁਤ ਹੁੰਦੀ ਸੀ, ਨਾਲੇ ਦੱਸਿਆ ਜਾਂਦਾ ਸੀ ਕਿ MLA ਬਹੁਤ ਧਾਰਮਿਕ ਆ, ਹੈਗਾ ਕਾਂਗਰਸ ਪਾਰਟੀ ਦਾ ਸੀ, ਇਹ ਸਾਰਾ ਕੁਝ ਜੇ ਇੱਥੇ ਵੀ ਹੁੰਦਾ ਰਿਹਾ ਉੱਥੇ ਵੀ ਹੋ ਜਾਂਦਾ, ਸਭ ਥਾਵਾਂ ਤੇ ਅਮਰ ਸਰਕਾਰਾਂ ਪਰਵਾਹ ਨਹੀਂ ਕਰਦੀਆਂ, ਲੋਕ ਮਰਦੇ ਮਰੀ ਜਾਣ।
1: ਜੀ ਪੰਨੂ ਸਾਹਿਬ, ਜਾਣ ਤੋਂ ਪਹਿਲਾਂ ਤਾਮਿਲਨਾਡੂ ਦੀ ਉਸ ਖਬਰ ਤੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਜਿੱਥੇ ਮੰਦਿਰ ਦੀ ਮੈਨੇਜਮੈਂਟ ਕਹਿੰਦੀ ਕਿ ਫੋਨ ਲੈ ਕੇ ਅੰਦਰ ਨਹੀਂ ਜਾਣਾ, ਬਾਹਰ ਤੁਹਾਨੂੰ ਲੌਕ ਦੇ ਦਿੰਦੇ ਹਾਂ, ਉਸ ਲੌਕਰ ਦੇ ਵਿੱਚ ਤੁਸੀਂ ਆਪਣੇ ਫੋਨ ਰੱਖ ਲਓ, ਤੇ ਫੋਨ ਉੱਥੇ ਰੱਖਣ ਦੀ ਬਜਾਏ ਲੋਕਾਂ ਨੇ ਮੰਦਿਰ ਜਾਣਾ ਘੱਟ ਕਰਤਾ। ਕਹਿੰਦੇ ਨੇ ਕਿ 20% ਸ਼ਰਧਾਲੂ ਜਿਹੜੇ ਨੇ ਉਹ ਮੰਦਿਰ 'ਚ ਘੱਟ ਗਏ। ਪੰਨੂ ਸਾਹਿਬ, ਆਦਤ ਜਿਹੜੀ ਉਹ ਆਸਥਾ ਤੋਂ ਉੱਤੇ ਹੁੰਦੀ ਨਜ਼ਰ ਆਈ, ਕੀ ਕਾਰਨ ਹੈ ਕਿ ਲੋਕਾਂ ਨੇ ਮੰਦਿਰ ਨਾ ਜਾਣਾ ਚੂਜ਼ ਕੀਤਾ ਪਰ ਫੋਨ ਨਹੀਂ ਬਾਹਰ ਰੱਖਿਆ? ਜੀ
0: ਤੁਸੀਂ ਵੇਖਿਆ ਹੋ ਅੱਜ ਕੱਲ ਫਲਾਈਟਾਂ ਦੇ ਵਿੱਚ ਬਹੁਤ ਹੀ ਸਖਤੀ ਨਹੀਂ ਕਰਦੇ
1: ਜੀ,
0: ਲੋਕੀ ਮੋਬਾਈਲ ਵੀ ਚਲਦੇ ਰੱਖ ਲੈਂਦੇ ਆ ਜਹਾਜ਼ ਉੱਡਣ ਤੇ ਉਤਰਨ ਵੇਲੇ, ਪਰ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਮੋਬਾਈਲ ਸੈੱਟ ਆਪਣੇ ਬੰਦ ਕਰੋ। ਇਹਦੇ ਬਾਵਜੂਦ ਭਾਰਤ ਵਿੱਚ ਇੱਕ ਵਾਰੀ ਇੱਕ ਪਾਰਲੀਮੈਂਟ ਮੈਂਬਰ, ਰਾਜ ਕਰਦੀ ਪਾਰਟੀ ਦਾ ਪਾਰਲੀਮੈਂਟ ਮੈਂਬਰ, ਇਸ ਗੱਲ ਤੇ ਜ਼ਿਦ ਕਰ ਗਿਆ ਕਿ ਮੈਂ ਆਪਣਾ ਫੋਨ ਚੱਲਦਾ ਰੱਖਣਾ, ਫਲਾਈਟ ਕਿੰਨੀ ਦੇਰ ਰੁਕੀ ਰਹੀ, ਉਹਨੇ ਆਖਿਆ ਤੁਸੀਂ ਰੋਕਣੇ ਰੋਕ ਲਓ, ਮੈਂ ਨਹੀਂ ਬੰਦ ਕਰਦਾ। ਅਸੀਂ

0: ਕਈ ਵਾਰੀ ਵਿਆਹ ਸ਼ਾਦੀਆਂ ਤੇ ਕਿਸੇ ਹੋਰ ਮੌਕੇ ਤੇ ਮਰਗ ਦੇ ਭੋਗ ਤੇ ਜਾਂਦੇ ਹਾਂ, ਮੇਰੀ ਆਦਤ ਉੱਥੇ ਜਾਣ ਲੱਗੇ ਆਪਣਾ ਫੋਨ ਮੈਂ ਵਾਈਬ੍ਰੇਸ਼ਨ ਤੇ ਕਰ ਲੈਂਦਾ ਕਿ ਜੇ ਕੋਈ ਕਾਲ ਆਵੇ ਤੇ ਮੈਨੂੰ ਉਹਦਾ ਮਾੜਾ ਜਿਹਾ ਪਤਾ ਲੱਗ ਜੂ, ਮੈਂ ਬਾਹਰ ਉੱਠ ਕੇ ਜਾ ਕੇ ਵੀ ਸੁਣ ਸਕਦਾ, ਬਹੁਤ ਹੀ ਜ਼ਰੂਰੀ ਹੈ, ਨਹੀਂ ਤੇ ਮੈਸੇਜ ਕਰ ਲੂਗਾ ਬਾਅਦ ਚ ਆਪੇ ਜਵਾਬ ਦਿੱਤਾ ਜਾ ਸਕਦਾ। ਪਰ ਹਰ ਥਾਂ ਦੇ ਉੱਤੇ ਵਿਆਹ ਸ਼ਾਦੀ ਮੌਕੇ ਵੀ, ਸਧਾਰਨ ਕਿਸੇ ਦੇ ਘਰ ਕਥਾ ਕੀਰਤਨ ਹੈ ਉੱਥੇ ਵੀ, ਮਰਗ ਦੇ ਮੌਕਿਆਂ ਤੇ ਵੀ ਲੋਕਾਂ ਦੇ ਫੋਨ ਵੱਜੀ ਜਾਂਦੇ, ਔਰ ਕਈਆਂ ਲੋਕਾਂ ਨੇ ਫੋਨ ਦੇ ਉੱਤੇ ਟਿਊਨਾਂ ਇਹੋ ਜਿਹੀਆਂ ਭਰੀਆਂ ਜਿਹੜੀਆਂ ਇੱਦਾਂ ਦੇ ਧਾਰਮਿਕ ਮੌਕੇ ਦੇ ਉੱਤੇ ਬਹੁਤ ਭੈੜੀਆਂ ਲੱਗਦੀਆਂ, ਔਰ ਉਹ ਪਰਵਾਹ ਨੀ ਕਰਦੇ ਲੋਕ। ਹੁਣ ਉੱਥੇ ਵੀ ਮੰਦਰਾਂ ਚ ਘੰਟੀਆਂ ਵੱਜਦੀਆਂ, ਨਾਲ ਟਿਊਨਾਂ ਵੱਜਦੀਆਂ, ਕਈ ਕਿਸਮ ਦੇ ਗੰਦੇ ਮੰਦੇ ਗਾਣੇ ਭਰੇ ਹੁੰਦੇ। ਮੰਦਰ ਪ੍ਰਬੰਧਕਾਂ ਨੇ ਇੱਕ ਫੈਸਲਾ ਕੀਤਾ ਕਿ ਮੰਦਰ ਵਿੱਚ ਤੁਸੀਂ ਮੋਬਾਈਲ ਲਿਖ ਕੇ ਨਾ ਆਓ। ਉਹਨਾਂ ਨੇ ਸੈਂਕੜਿਆਂ ਦੀ ਗਿਣਤੀ ਚ ਬਾਹਰ ਲਾਕਰ ਬਣਾ ਤੇ, ਅੱਖਾਂ ਜੀ ਡਿਜੀਟਲ ਲਾਕਰ, ਜਦੋਂ ਤੁਸੀਂ ਆਓਗੇ ਤੁਹਾਨੂੰ ਕੋਡ ਦਿੱਤਾ ਜਾਓ, ਜਿਹੜਾ ਲਾਕਰ ਤੁਹਾਨੂੰ ਮਿਲਿਆ ਉਹ ਕੋਡ ਭਰ ਕੇ ਤੁਸੀਂ ਆਪਣਾ ਸਮਾਨ ਉੱਥੇ ਰੱਖੋ ਤੇ ਆਉਣ ਜਾਣ ਲੱਗਾ ਆਪਣਾ ਮੋਬਾਈਲ ਉੱਥੋਂ ਕੱਢ ਕੇ ਲੈ ਜਾਓ। ਇਹਦੇ ਬਾਵਜੂਦ ਲੋਕਾਂ ਨੇ ਫੈਸਿਲਿਟੀ ਦੀ ਵਰਤੋਂ ਨਹੀਂ ਕੀਤੀ, ਜਾਣਾ ਘੱਟ ਕਰਤਾ। 20% ਸ਼ਰਧਾਲੂ ਘੱਟ ਗਏ, 20% ਸ਼ਰਧਾਲੂ ਘਟਣ ਦਾ ਮਤਲਬ ਕਿ ਪੰਜਵਾਂ ਹਿੱਸਾ ਘੱਟ ਗਏ, ਇਹਦੇ ਨਾਲ ਚੜਾਵੇ ਤੇ ਵੀ ਫਰਕ ਪਏਗਾ। ਜਦੋਂ ਇੱਕ ਮੰਦਰ ਚ ਪਤਾ ਲੱਗਾ ਤੇ ਲੋਕਾਂ ਨੇ ਆਹ ਕੀਤਾ, ਬਾਕੀ ਮੰਦਰ ਹੁਣ ਜਾਂ ਧਰਮ ਸਥਾਨ ਹੋਣ, ਉਹਨਾਂ ਚੋਂ ਕਿਸੇ ਨੇ ਨੀ ਰੁਕਣਾ, ਉਹਨਾਂ ਆਪਣਾ ਵੱਜਦੀਆਂ ਘੰਟੀਆਂ ਵੱਜੀ ਜਾਣ ਦਿਓ, ਕੀ ਫਰਕ ਪੈਂਦਾ। ਉਦਾਂ ਮੈਂ ਇੱਕ ਹੋਰ ਤੁਹਾਨੂੰ ਦਿਲਚਸਪ ਗੱਲ ਦੱਸੂ, ਪਿਛਲੇ ਸਾਲ ਤਾਮਿਲਨਾਡੂ ਦੇ ਇੱਕ ਮੰਦਰ ਦੀ ਗੱਲ ਆਈ ਸੀ, ਉੱਥੇ ਇੱਕ ਬੰਦਾ ਮੱਥਾ ਟੇਕਣ ਲੱਗਾ, ਉਹਦੀ ਜੇਬ ਚ ਫੋਨ ਸੀ, 1,00,000 ਰੁਪਏ ਤੋਂ ਵੱਧ ਦਾ ਫੋਨ। ਉਹ ਮੱਥਾ ਟੇਕਣ ਲੱਗਾ, ਅਗਲੇ ਪਾਸੇ ਬੁੜ ਕੇ ਗੋਲ ਕੁਛ ਪੈ ਗਿਆ। ਉਹਨੇ ਪ੍ਰਬੰਧਕਾਂ ਨੂੰ ਆਖਿਆ, ਪ੍ਰਬੰਧਕਾਂ ਨੇ ਕਿਹਾ ਜੀ 1 ਮਹੀਨੇ ਤੋਂ ਪਹਿਲਾਂ ਤਾਂ ਗੋਲ ਖੋਲਦੀ ਨੀ, ਅਜੇ ਵਾਹਵਾ ਦਿਨ ਰਹਿੰਦੇ, ਉਸ ਦਿਨ ਆਇਓ ਤੁਹਾਡਾ ਫੋਨ ਨੂੰ ਹੋਇਆ ਤੇ ਵੇਖ ਲਾਂਗੇ। ਉਹ ਡੀਕ ਕਰਦਾ ਰਿਹਾ, ਜਿਸ ਦਿਨ ਗੋਲਕ ਦਾ ਗਿਣਨ ਦਾ ਟਾਈਮ ਆਇਆ ਉੱਥੇ ਚਲਾ ਗਿਆ, ਉਹਦਾ ਫੋਨ ਮਿਲ ਗਿਆ। ਅਗਲੀ ਗੱਲ ਇਹ ਹੋ ਗਈ, ਪ੍ਰਬੰਧਕਾਂ ਨੇ ਆਖਿਆ ਕਿ ਤੂੰ ਇਹਦੇ ਚੋਂ ਆਪਣਾ ਡਾਟਾ ਲੈ ਸਕਦਾ, ਤੈਨੂੰ ਫੋਨ ਨੀ ਮਿਲ ਸਕਦਾ ਕਿਉਂਕਿ ਫੋਨ ਹੁਣ ਤੇਰਾ ਫੋਨ ਨੀ ਰਿਹਾ, ਤੇ ਹੁਣ ਚੜਾਵੇ ਦੀ ਚੀਜ਼ ਬਣ ਗਿਆ। ਉਹਨਾਂ ਨੇ ਫੋਨ ਰੱਖ ਲਿਆ, ਡਾਟਾ ਨੂੰ ਆਖਿਆ ਆਪਣਾ ਕੱਢਣਾ ਕੱਢ ਲਿਆ। ਹੁਣ ਜਦੋਂ ਏਦਾਂ ਵੀ ਹੋਣ ਡਿਆ ਤੇ ਲੋਕ ਵੀ ਥੋੜਾ ਬਹੁਤ ਆਪਣੇ ਢੰਗ ਨਾਲ ਸੋਚਦੇ, ਪਰ ਅਸੀਂ ਕਰੀਏ ਕਿ ਇੱਥੇ ਤਾਂ ਲੋਕੀ ਇੱਕ ਕੰਨ ਨਾਲ ਫੋਨ ਲਾਇਆ ਹੁੰਦਾ, ਕੰਨ ਟੇਢਾ ਜਿਹਾ ਕਰਕੇ ਇੱਕ ਹੱਥ ਨਾਲ ਮੋਟਰਸਾਈਕਲ ਚਲਾਉਂਦੇ ਆ ਤੇ ਦੂਸਰੇ ਹੱਥ ਨਾਲ ਦੂਸਰੇ ਫੋਨ ਤੇ ਨੰਬਰ ਬਾਈ ਜਾਂਦੇ, ਯਾਨੀ ਇੱਕੋ ਟਾਈਮ ਤੇ ਮੋਟਰਸਾਈਕਲ ਤੇ ਸਕੂਟਰ ਚਲਾਉਂਦੇ ਆ, ਇੱਕ ਫੋਨ ਕੰਨ ਨਾਲ ਤੇ ਦੂਸਰੇ ਫੋਨ ਤੇ ਨੰਬਰ ਬਣਾ ਰਿਹਾ। ਇੱਕ ਦਿਨ ਅਸੀਂ ਵੇਖਿਆ 4 ਜਣੇ ਚੜੇ ਆ, ਮੋਟਰਸਾਈਕਲ ਚੱਲਦਾ ਪਿਆ ਫੁੱਲ ਸਪੀਡ ਤੇ ਚਾਰਾਂ ਦੇ ਹੱਥ ਚ ਫੋਨ ਆ, ਬਲਕਿ ਜਿਹੜੇ 3 ਆ ਪਿੱਛੇ ਵਾਲੇ ਉਹਨਾਂ ਨੇ ਤੇ ਹੋਣਾ ਹੀ, ਜਿਹੜਾ ਚਲਾਉਣ ਡਿਆ ਉਹ ਵੀ ਇੱਕ ਹੱਥ ਨਾਲ ਚਲਾ ਰਿਹਾ ਤੇ ਇੱਕ ਹੱਥ ਨਾਲ ਫੋਨ ਤੇ ਨੰਬਰ ਡਾਇਲ ਕਰ ਰਿਹਾ। ਤੇ ਫੋਨ ਆਪਣੇ ਆਪ ਚ ਇੱਕ ਬਿਮਾਰੀ ਬਣਦਾ ਜਾ ਰਿਹਾ, ਜੇ ਕੰਟਰੋਲ ਨਾ ਕੀਤਾ ਗਿਆ ਤੇ ਅਗਲੀ ਨੇਸ਼ਨ ਦਾ ਨੁਕਸਾਨ ਹੋਊਗਾ।
1: ਜੀ ਪੰਸੋ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵਿਸਥਾਰ ਦੇ ਵਿੱਚ ਸਾਰੇ ਮੁੱਦਿਆਂ ਤੇ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ ਜੀ, ਸ਼ੁਕਰੀਆ
0: ਜੀ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ, ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ, ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ, 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ

0: ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
0: 94.7 FM Radio Sursangam, har hafte 20 ghante suno, Monday to Friday, sham 4 to 5, Kuldeep Singh Vichar Charcha, sham 8 to 9, Jitendra Pannu, radiosursangam.ca, phone 403-585-0910, Radio Sursangam.
2: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ

0: ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।

ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਸਤੰਬਰ ਮਹੀਨੇ ਦੀ 8 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ ਪੇਸ਼ ਕਰਨੀਆਂ ਨੇ, ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਾਂਗੇ। ਨਾਲ ਦੀ ਨਾਲ ਹੀ ਮਾਰਕੀਟ ਦੀ ਵੀ ਗੱਲ ਕਰਾਂਗੇ, ਮੌਸਮ ਦੀ ਵੀ ਗੱਲ ਕਰਾਂਗੇ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ ਅਤੇ 8 ਵਜੇ ਰਸ਼ ਅਵਰ ਵਿਦ ਜਲਾਲ ਪ੍ਰੋਗਰਾਮ ਪੇਸ਼ ਕਰਨਗੇ ਜਲਾਲ ਇਸਮਾਇਲ ਜੀ। ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਪੇਸ਼ ਕੀਤੀ ਜਾਂਦੀ ਹੈ, ਜੋ ਉਹ ਅੱਜ ਵੀ ਪ੍ਰੋਗਰਾਮ ਉਸੇ ਤਰ੍ਹਾਂ ਹੋਵੇਗਾ ਜੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ

ਖਬਰਾਂ ਤੇ ਚਰਚਾ ਕਰਨੀ ਹੈ। ਜਿਹੜਾ ਮੌਸਮ ਦੀ ਗੱਲ ਕਰ ਲਈਏ ਉਸ ਤੋਂ ਪਹਿਲਾਂ, ਕੱਲ੍ਹ ਨਾਲੋਂ ਬਦਲਿਆ ਹੋਇਆ ਮੌਸਮ, 20 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਇਸ ਵੇਲੇ, ਅਤੇ ਰਾਤ ਦਾ ਟੈਂਪਰੇਚਰ ਭਾਵੇਂ ਸਿੰਗਲ ਡਿਜਿਟ ਦੇ ਵਿੱਚ ਆ ਗਿਆ, ਪਰ ਦਿਨ ਦਾ ਤਾਪਮਾਨ ਥੋੜ੍ਹਾ ਰਾਹਤ ਦੇ ਰਿਹਾ ਹੁਣ ਕੁਝ ਪਿਛਲੇ ਦਿਨਾਂ ਨਾਲੋਂ। ਰਾਤ ਨੂੰ 9 ਹੋਵੇਗਾ, ਕੱਲ੍ਹ ਨੂੰ 23 ਡਿਗਰੀ, ਉਸ ਤੋਂ ਅਗਲੇ ਦਿਨ 15 ਡਿਗਰੀ, ਫਿਰ 13 ਡਿਗਰੀ ਅਤੇ 9 ਡਿਗਰੀ, ਵੀਕਐਂਡ 'ਤੇ ਫਿਰ ਠੰਡਾ ਮੌਸਮ ਪਰਤੇਗਾ ਅਤੇ ਰਾਤ ਦਾ ਟੈਂਪਰੇਚਰ 2 ਜਾਂ 3 ਡਿਗਰੀ ਸੈਲਸੀਅਸ ਵੀ ਹੋਣ ਦੀ ਸੰਭਾਵਨਾ ਹੈ ਜੀ। ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਨੀ ਹੈ। ਇਹਨਾਂ ਖਬਰਾਂ ਦੇ ਬਾਬਤ ਜਾਣਕਾਰੀ ਦੇਵਾਂਗੇ ਆਪ ਜੀ ਨੂੰ ਕਿ ਕੈਨੇਡਾ ਦੀ ਅਮਰੀਕਾ ਨਾਲ ਗੱਲਬਾਤ ਰੁਕ ਜਾਣ ਤੋਂ ਬਾਅਦ ਟ੍ਰੇਡ ਵਾਰ ਸਿਖਰ 'ਤੇ ਪਹੁੰਚੀ ਹੋਈ ਹੈ। ਇਹਦੇ ਬਾਰੇ ਅਪਡੇਟਸ ਜੋ ਜੋ ਆ ਰਹੀਆਂ ਨੇ, ਜੋ ਸਾਡੇ ਪ੍ਰੋਗਰਾਮ ਆਪ ਜੀ ਤੱਕ ਪਹੁੰਚਾਉਣ ਤੱਕ ਜਿਹੜੀਆਂ ਜਿਹੜੀਆਂ ਆਈਆਂ ਨੇ, ਉਹ ਸਾਰੀਆਂ ਸਾਂਝੀਆਂ ਕਰਾਂਗੇ। ਕੈਨੇਡੀਅਨਾਂ 'ਤੇ ਇਹ ਜੋ ਹੁਣ ਟ੍ਰੇਡ ਵਾਰ ਆ ਡਿੱਗੀ ਹੈ, ਇਸ ਦਾ ਸਾਡੀ ਜੇਬ 'ਤੇ ਕਿੰਨਾ ਕੁ ਅਸਰ ਪਵੇਗਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਉੱਧਰ ਡੋਨਲਡ ਟਰੰਪ ਜੋ ਰੋਜ਼ ਰੋਜ਼ ਕਲੇਮ ਕਰਦੇ ਨੇ, ਅਤੇ ਇਹਦੇ ਬਾਰੇ ਕੋਈ ਇਸ ਤਰ੍ਹਾਂ ਘੱਟ ਕਹਿ ਰਿਹਾ ਕਿ ਉਹ ਝੂਠ ਬੋਲਦੇ ਨੇ ਜਾਂ ਉਹਨਾਂ ਨੇ ਲਾਏ ਕੀਤਾ ਜਾਂ ਫਾਲਸ ਸਟੇਟਮੈਂਟ ਆ, ਉਹਦੇ ਬਾਰੇ ਫੈਕਟ ਫਾਈਂਡਿੰਗ ਜਿਹੜੀ ਹੈ ਉਹ ਕਰਨ ਤੋਂ ਬਾਅਦ ਘੱਟੋ ਘੱਟ ਇੰਨਾ ਕੁ ਲਿਖ ਦਿੱਤਾ ਜਾਂਦਾ ਕਿ ਟਰੂ ਨਹੀਂ ਹੈ, ਸੱਚਾਈ ਨਹੀਂ ਹੈ, ਉਹ ਲਿਹਾਜ਼ ਉਹਨਾਂ ਦੇ ਅਹੁਦੇ ਕਰਕੇ ਰੱਖਿਆ ਜਾ ਰਿਹਾ, ਪਰ ਉਹਨਾਂ ਵੱਲੋਂ ਘੱਟ ਨਹੀਂ ਕੀਤੀ ਜਾ ਰਹੀ। ਡੋਨਲਡ ਟਰੰਪ ਨੇ ਕੁਝ ਕਲੇਮ ਕੀਤੇ ਸੀ ਕਿ ਕੈਨੇਡੀਅਨ ਬੈਂਕਾਂ ਨੂੰ ਅਸੀਂ ਓਪਰੇਟ ਕਰਨ ਦਿੰਦੇ ਹਾਂ ਅਮਰੀਕਾ ਦੇ ਵਿੱਚ, ਅਤੇ ਅਮਰੀਕਾ ਦੀਆਂ ਬੈਂਕਾਂ ਜਿਹੜੀਆਂ ਨੇ ਉਹ ਕੈਨੇਡਾ ਵਿੱਚ ਓਪਰੇਟ ਨਹੀਂ ਕਰਦੀਆਂ। ਇਹ ਬਿਆਨ ਕਿੰਨਾ ਕੁ ਸੱਚਾ ਹੈ ਇਹ ਸਾਂਝਾ ਕਰਾਂਗੇ। ਆਈਸਲੈਂਡ ਮੁਲਕ ਹੈ, ਅਤੇ ਆਈਸਲੈਂਡ ਦੇ ਮੁੱਦੇ 'ਤੇ ਇੱਕ ਨਕਸ਼ੇ ਦੀ ਪੋਸਟ ਡੋਨਲਡ ਟਰੰਪ ਨੇ ਕੀਤੀ ਹੈ, ਜਿਸ ਵਿੱਚ ਨੌਰਥ ਅਮਰੀਕਾ ਦਾ ਇਮੇਜ ਮੈਪ ਜਿਹੜਾ ਦਿਖਾਇਆ, ਜਿਸ ਵਿੱਚ ਕੈਨੇਡਾ, ਗ੍ਰੀਨਲੈਂਡ, ਆਈਸਲੈਂਡ ਇਹਨਾਂ ਸਾਰਿਆਂ ਨੂੰ ਅਮਰੀਕਨ ਝੰਡੇ ਹੇਠਾਂ ਦਿਖਾਇਆ ਗਿਆ। ਸੋ ਇਹ ਨਵਾਂ ਸ਼ੋਸ਼ਾ ਉਹਨਾਂ ਨੇ ਛੱਡਿਆ, ਇਸ ਦੀ ਵਿਰੋਧਤਾ ਆਈਸਲੈਂਡ ਵੱਲੋਂ ਵੀ ਹੋਈ ਹੈ, ਇਹ ਚਰਚਾ ਕਰਾਂਗੇ। ਹੁਣ ਇਹ ਵੀ ਕਿ ਕੱਲ੍ਹ ਨੂੰ ਸਤੰਬਰ ਮਹੀਨੇ ਦੀ 9 ਤਰੀਕ ਹੈ, ਅਤੇ 9/11 ਜੋ ਹੋਇਆ ਸੀ ਉਸ ਮਾਮਲੇ 'ਤੇ ਜੋ ਯਾਦਗਾਰੀ ਸਮਾਗਮ ਉਸ ਦਿਨ ਨੂੰ ਯਾਦ ਕਰਦਿਆਂ ਦੇ ਬਾਰੇ ਹੋ ਰਹੇ ਨੇ, ਕੱਲ੍ਹ ਨੂੰ ਵੀ ਹੋਣਗੇ, ਇਸ ਗੱਲ ਦੇ ਵਿੱਚ ਵੀ ਉਹਨਾਂ ਨੇ ਇੱਕ ਕਲੇਮ ਕਰ ਦਿੱਤਾ। ਸੋ ਇਹ ਕੀ ਕਲੇਮ ਕੀਤਾ ਉਹ ਸਾਂਝਾ ਕਰਾਂਗੇ। ਕੈਨੇਡਾ ਦੇ ਵਿੱਚ ਫੈਡਰਲ ਸਰਕਾਰ ਬਹੁਤ ਸਾਰੇ ਮੁਲਾਜ਼ਮਾਂ ਨੂੰ ਅਰਲੀ ਰਿਟਾਇਰਮੈਂਟ ਦੇਣਾ ਚਾਹੁੰਦੀ ਹੈ, ਬਹੁਤ ਸਾਰਿਆਂ ਨੇ, ਹਜ਼ਾਰਾਂ ਨੇ ਅਪਲਾਈ ਵੀ ਕੀਤਾ, ਅਤੇ ਉਸ ਅਰਲੀ ਰਿਟਾਇਰਮੈਂਟ ਨੂੰ ਅਪਰੂਵਲ ਦਿੱਤੀ ਗਈ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ। ਵੈਨਕੂਵਰ ਪੁਲਿਸ ਦੇ ਸਾਬਕਾ ਅਫਸਰ ਵੈਟਰਨ ਕੁਲਵਿੰਦਰ ਦੁਸਾਂਝ, ਕੁਲਵਿੰਦਰ ਨਹੀਂ ਕੁਲਵਿੰਦਰ ਉਹਨਾਂ ਦਾ ਨਾਮ ਹੈ, ਉਹਨਾਂ ਨੇ ਕਿਹਾ ਕਿ ਮੈਂ ਕੁਝ ਗਲਤ ਨਹੀਂ ਕੀਤਾ। ਲੇਬਰ ਡੇ ਵੀਕਐਂਡ 'ਤੇ ਅਲਬਰਟਾ ਦੀਆਂ ਸੜਕਾਂ ਤੋਂ 126 ਸ਼ਰਾਬੀ ਡਰਾਈਵਰਾਂ ਨੂੰ ਹਟਾਇਆ ਗਿਆ। ਬਿਜ਼ਨਸ ਕੌਂਸਲ ਆਫ ਅਲਬਰਟਾ ਨੇ ਵੋਟਰਾਂ ਨੂੰ ਬੇਨਤੀ ਕੀਤੀ ਹੈ ਕਿ 1 ਅਕਤੂਬਰ ਦੇ ਰੈਫਰੈਂਡਮ ਦੇ ਵਿੱਚ ਅਲਬਰਟਾ ਦੇ ਵੱਖਰੇ ਹੋਣ ਵਾਸਤੇ ਕਰਵਾਏ ਜਾਣ ਵਾਲੇ ਰੈਫਰੈਂਡਮ ਦੇ ਹੱਕ ਵਿੱਚ ਵੋਟ ਨਾ ਪਾਓ। ਅਤੇ ਕੁਛ ਹੋਰ ਖਬਰਾਂ ਜੇ ਸਮਾਂ ਹੋਇਆ ਸਾਂਝੀਆਂ ਕਰਾਂਗੇ।

ਮੈਟਰੋ ਟਰੱਕਾਂ ਦੀ ਕੰਪਨੀਆਂ ਤਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁੰਚਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਵਾ ਕਰਦੇ ਹਨ। ਸੋਨਿਕ ਤੇ ਮਾਨਸ ਪਹੁੰਚਾ ਹੋਰਾਂ ਦਾ ਫੋਨ ਨੰਬਰ ਹੈ 587-832-1208 5878-32-1208। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰ ਲਓ। ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲਿਆ ਹੈ ਓਐਸਏ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਪੇਸ਼ੈਂਟ ਨਵੇਂ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ। ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4496 ਓਐਸਏ ਸਮਾਇਲ ਮੈਡੀਕਲ ਕਲੀਨਿਕ। ਮਰਸੀਡੀਜ਼ ਬੈਂਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ। ਕੰਟਰੀ ਹਿਲਸ ਮਰਸੀਡੀਜ਼ ਬੈਂਜ਼ ਤੇ ਵੱਡਾ ਸ਼ੋਅਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰੋ। ਫੋਨ ਨੰਬਰ ਹੈ ਜੀ 403-903-6757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਭਰੋਸੇਮੰਦ ਸੇਵਾਵਾਂ ਤੁਸੀਂ ਲੈ ਸਕਦੇ ਹੋ। ਰੁਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਇੱਥੋਂ ਤੁਸੀਂ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਲੈ ਸਕਦੇ ਹੋ। ਫੋਨ ਨੰਬਰ ਹੈ 403-404-3500। ਹੋਰ ਜਾਣਕਾਰੀ ਲਈ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਵਿੱਚ ਤੁਸੀਂ ਆਫਿਸ 'ਤੇ ਜਾ ਕੇ ਵੀ ਜਾਣਕਾਰੀ ਲੈ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ 403-936-7777 4039367777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ਆਈਡੀ ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ 403-947-0060। ਆਓ ਫਿਰ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਜਿਹੜਾ ਸ਼ੁਰੂ ਕਰਦੇ ਹਾਂ। ਪਹਿਲਾਂ ਮਾਰਕੀਟ ਦੀ ਗੱਲ ਕਰ ਲਈਏ। ਇਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਉਛਾਲ ਹੈ। WTI ਕਰੂਡ ਆਇਲ ਜੋ ਹੈ ਜੀ $94 ਪਰ ਬੈਰਲ ਦੇ ਲਾਗੇ ਟਰੇਡ ਹੋ ਰਿਹਾ। ਬ੍ਰੈਂਟ ਕਰੂਡ ਜੋ ਹੈ $100 ਨੂੰ ਜਾ ਲੱਗਾ ਹੈ ਜੀ, ਅੱਜ ਫਿਰ ਇੱਕ ਵਾਰ 99 ਤੋਂ ਅਬਵ ਵਿਕ ਰਿਹਾ। ਸੋ ਇਹ ਕਿਸ ਤਰ੍ਹਾਂ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ, ਇੱਕ ਵਾਰ ਫਿਰ ਉਛਾਲ ਆਇਆ, ਇਹ ਸਮਾਂ ਅਜੇ ਪਤਾ ਲੱਗੇਗਾ। ਇੱਕ $1 ਦੇ ਤੁਹਾਨੂੰ $1.37 ਕੈਨੇਡਾ ਦੇ ਮਿਲ ਜਾਣਗੇ। ਇੱਕ ਅਮਰੀਕਨ ਦੇ $1.37 ਕੈਨੇਡੀਅਨ ਅਤੇ ਸੋ ਕੈਨੇਡੀਅਨ ਥੋੜ੍ਹਾ ਮਜ਼ਬੂਤ ਹੈ ਅਮਰੀਕਨ ਦੇ ਮੁਕਾਬਲੇ। ਜੋ ਇੱਕ ਅਮਰੀਕਨ ਹੈ ਉਸ 'ਤੇ ਰੁਪਏ 85 ਪੈਸੇ 94 ਰੁਪੀਜ਼ ਐਂਡ 85 ਪੈਸੇ ਇੰਡੀਆ ਦੇ, ਅਤੇ 68 ਰੁਪੀਜ਼ ਐਂਡ 29 ਪੈਸੇ ਜਿਹੜੇ ਹਨ ਤੁਹਾਨੂੰ ਇੱਕ ਕੈਨੇਡੀਅਨ ਡਾਲਰ ਦੇ ਅੱਜ ਮਿਲ ਸਕਦੇ ਨੇ ਮਾਰਕੀਟ ਰੇਟ ਦੇ ਹਿਸਾਬ ਨਾਲ। ਅਤੇ ਆਓ ਖਬਰਾਂ ਦੇ ਬਾਰੇ ਜਿੰਨੀਆਂ ਕੁ ਹੈਗੀਆਂ ਨੇ ਹੁਣ ਤੱਕ ਅਪਡੇਟਸ ਉਹ ਤੁਹਾਡੀਆਂ ਤਾਂ ਉਹ ਸਾਂਝੇ ਕਰਦੇ ਹਾਂ ਆਪ ਜੀ ਨਾਲ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵਾਰਨਿੰਗ ਦਿੱਤੀ ਹੈ ਕੈਨੇਡੀਅਨਾਂ ਨੂੰ। ਇੱਕ ਸੰਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਗੇ ਔਖਾ ਸਮਾਂ ਆ ਗਿਆ ਹੈ ਅਤੇ US ਗੁੱਡਸ 'ਤੇ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ 'ਤੇ ਟੈਰਿਫ ਲੱਗ ਗਿਆ ਹੈ ਅੱਧੀ ਰਾਤ ਤੋਂ ਬਾਅਦ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ 50% ਟੈਰਿਫ ਜਿਹੜੇ 28 ਬਿਲੀਅਨ ਦੀਆਂ ਕੈਨੇਡੀਅਨ ਵਸਤਾਂ 'ਤੇ ਉਹ ਪਹਿਲਾਂ ਲੱਗ ਚੁੱਕਾ ਹੈ। ਵਪਾਰਕ ਗੱਲਬਾਤ ਦੋਵਾਂ ਦੇਸ਼ਾਂ ਦੇ ਵਿਚਕਾਰ ਰੁਕ ਚੁੱਕੀ ਹੈ ਅਤੇ ਪਿਛਲੇ ਮਹੀਨੇ ਤੋਂ ਰੁਕੀ ਹੋਈ ਇਸ ਗੱਲਬਾਤ ਤੋਂ ਬਾਅਦ ਕੈਨੇਡੀਅਨਾਂ ਨੇ ਫੈਸਲਾ ਲਿਆ ਸੀ ਕਿ ਡੋਲਰ ਫੋਰ ਡੋਲਰ ਕਾਊਂਟਰ ਟੈਰਿਫ ਅਸੀਂ ਲਵਾਂਗੇ 19 ਹੀ ਕੀਮਤ ਦੀਆਂ ਅਮਰੀਕਨ ਚੀਜ਼ਾਂ 'ਤੇ ਜਿੰਨਾ ਉਹ ਸਾਡੇ 'ਤੇ ਲਾਉਣਗੇ। ਜਿਹੜੀਆਂ ਲਿਸਟ ਆਫ ਪ੍ਰੋਡਕਟ ਹੈਗੀਆਂ ਅਮਰੀਕਾ ਦੇ ਵਿੱਚ, ਉਹਦੇ ਵਿੱਚ ਕੈਨੇਡੀਅਨ ਕਾਊਂਟਰ ਟੈਰਿਫ ਵਾਲਿਆਂ ਨੇ 700 ਅਮਰੀਕੀ ਇੰਪੋਰਟਸ 'ਤੇ ਟੈਰਿਫ ਲਾਇਆ, ਜਿਸ ਵਿੱਚ ਡੇਅਰੀ, ਪਲਾਈਵੁੱਡ ਅਤੇ ਸਨਸਕ੍ਰੀਨ ਵਰਗੀਆਂ ਚੀਜ਼ਾਂ ਵੀ ਸ਼ਾਮਲ ਹੈਗੀਆਂ ਨੇ। ਇਹ ਜਦੋਂ ਕਾਊਂਟਰ ਮੈਜਰਸ ਜਿਹੜੇ ਸੀ ਇਹ ਜਦੋਂ ਲਾਗੂ ਹੋਏ ਉਸ ਤੋਂ ਬਹੁਤ ਛੇਤੀ ਬਾਅਦ US ਕੈਨੇਡਾ

ਗੈਸੋਲੀਨ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚੀਆਂ ਹੋਈਆਂ ਨੇ ਤੇ ਡੀਜ਼ਲ ਬਾਰੇ ਤਾਂ ਖਾਸ ਤੌਰ ਤੇ ਕਿਹਾ ਜਾ ਰਿਹਾ ਕਿ ਬਹੁਤ ਜ਼ਿਆਦਾ ਕੀਮਤਾਂ ਵਧੀਆਂ ਹੋਈਆਂ ਨੇ ਕਿ ਜਦੋਂ ਅਮਰੀਕਾ ਨਾਲ ਵਪਾਰ ਘਟੇਗਾ ਤਾਂ ਕੈਨੇਡਾ ਦੀ ਜਾਂ ਅਮਰੀਕਾ ਦੀ ਜੋ ਸਟਰਗਲ ਕਰ ਰਹੀ ਟਰਕਿੰਗ ਇੰਡਸਟਰੀ ਹੈ ਉਹ ਇਸ ਨੂੰ ਸਰਵਾਈਵ ਕਰ ਸਕੇਗੀ ਇਹ ਬਹੁਤ ਵੱਡੇ ਵੱਡੇ ਸਵਾਲ ਨੇ ਜੀ ਹੁਣ ਟਰੰਪ ਕੀ ਕਲੇਮ ਕਰਦੇ ਨੇ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਉਹਦੇ ਬਾਰੇ ਵੀ ਅਸੀਂ ਦੋ ਤਿੰਨ ਮੁੱਦੇ ਹੈਗੇ ਨੇ ਉਹਦੇ 'ਤੇ ਚਰਚਾ ਕਰਦੇ ਹਾਂ ਪਰ ਕੁਝ ਸੰਸਥਾਵਾਂ ਹੋਰ ਹੈਗੀਆਂ ਨੇ ਜੋ ਕੈਨੇਡਾ ਅਤੇ ਯੂ ਐੱਸ ਏ ਦੇ ਇਸ ਟਰੇਡ ਵਾਰ ਨੂੰ ਇੱਕ ਮਾਹਰਾਨਾ ਪੱਧਰ 'ਤੇ ਐਨਾਲਾਈਜ਼ ਵੀ ਕਰਦੀਆਂ ਨੇ ਜਿਨ੍ਹਾਂ ਵਿੱਚ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਦੇ ਨਵੇਂ ਅਲਾਇੰਸ ਦੇ ਬਾਰੇ ਬਲੂਮਬਰਗ ਨੇ ਇਹਦੇ ਵਿੱਚ ਕਿਹਾ ਗਿਆ ਹੈ ਕਿ ਸਕਿਉਰਿਟੀ ਸਪਲਾਈ ਚੇਨਸ ਕ੍ਰਿਟੀਕਲ ਰਾ ਮਿਨਰਲਸ ਦੇ ਜਿਹੜੇ ਹਨ ਉਹ ਨਵਾਂ ਇੱਕ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਵੀਂ ਪਾਰਟਨਰਸ਼ਿਪ ਜਿਹੜੀ ਹੈ ਜੀ ਇਹ ਪਾਵਰ ਗਲੋਬਲ ਪਾਵਰ ਪੋਲੀਟਿਕਸ ਜਿਸ ਨੂੰ ਡੋਮੀਨੇਟ ਕਰ ਰਿਹਾ ਹੈ ਯੂ ਐੱਸ ਏ ਅਤੇ ਚਾਈਨਾ ਉਸ ਦਾ ਥੋੜ੍ਹਾ ਪ੍ਰਭਾਵ ਘਟਾਉਣ ਲਈ ਕੰਮ ਹੋ ਸਕਦਾ ਹੈ ਬਲੂਮਬਰਗ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਯੂਰਪੀਅਨ ਕਮਿਸ਼ਨ ਪ੍ਰੈਜੀਡੈਂਟ ਉਰਸੂਲਾ ਵੌਨ ਡੇਰ ਲੇਨਨ ਨੇ ਐਕਸਪੈਕਟ ਕੀਤਾ ਕਿ ਉਹਨਾਂ ਦਾ ਐਕਸਪੈਕਟਡ ਹੈ ਕਿ ਉਹ ਇਸ ਪਲੈਨ ਜਿਹੜੀਆਂ ਹਨ ਸਟੇਟ ਆਫ ਦਾ ਯੂਨੀਅਨ ਐਡਰੈਸ ਹੈ ਫਰਾਂਸ ਵਿੱਚ 16 ਨੂੰ ਹੋਵੇਗਾ ਉੱਥੇ ਇਸ ਦੇ ਬਾਰੇ ਕੁਝ ਗੱਲ ਕਰਨਗੀਆਂ ਅਤੇ ਉਸ ਤੋਂ ਬਾਅਦ ਮਾਰਕ ਕਾਰਨੀ ਇਸ ਸਪੀਚ ਦੇ ਮੌਕੇ 'ਤੇ ਐਡਰੈਸ ਉਹ ਵੀ ਅਟੈਂਡ ਕਰਨਗੇ ਅਤੇ ਯੂਰਪੀਅਨ ਲਾਅ ਮੇਕਰਸ ਫਿਰ ਜਿਹੜੇ ਹਨ ਉੱਥੇ ਉਹਨਾਂ ਤੋਂ ਬਾਅਦ ਉੱਥੇ ਉਹ ਵੀ ਆਪਣੇ ਵਿਚਾਰ ਦੇਣਗੇ ਬੰਬਾਰਡੀਅਰ ਕੰਪਨੀ ਜਿਹੜੀ ਜਿਹਦੇ ਬਾਰੇ ਕੱਲ੍ਹ ਡੋਨਲਡ ਟਰੰਪ ਦਾ ਬਿਆਨ ਸਾਹਮਣੇ ਆ ਗਿਆ ਸੀ ਕਿ ਇਹ ਜਿਹੜੀ ਜਹਾਜ਼ ਬਣਾਉਣ ਵਾਲੀ ਜਾਂ ਐਰੋਸਪੇਸ ਐਰੋਨੋਟਿਕਸ ਦੀ ਕੰਪਨੀ ਹੈ ਜੋ ਕੈਨੇਡੀਅਨ ਹੈ ਅਤੇ ਉਸ ਉਹ ਉਹਨਾਂ ਦੇ ਜੇ ਉਹ ਅਮਰੀਕਾ ਵਿੱਚ ਜਹਾਜ਼ ਨਹੀਂ ਬਣਾਉਂਦੇ ਤਾਂ ਉਹਨਾਂ ਦਾ ਅਸੀਂ ਕੋਈ ਜਹਾਜ਼ ਨਹੀਂ ਖਰੀਦਾਂਗੇ ਉਸ ਕੰਪਨੀ ਨੇ ਕੱਲ੍ਹ ਲੰਬਾ ਚੌੜਾ ਐਕਸਪਲੇਨੇਸ਼ਨ ਦਿੱਤਾ ਸੀ ਕਿ ਅਮਰੀਕਾ ਵਿੱਚ ਅਸੀਂ ਫਲਾਣੀ ਫਲਾਣੀ ਜਗ੍ਹਾ 'ਤੇ ਫਲਾਂ ਕੰਮ ਕਰ ਰਹੇ ਹਾਂ ਪਹਿਲਾਂ ਹੀ ਕਰ ਰਹੇ ਹਾਂ ਸਾਡੇ ਇੰਨੇ ਇੰਪਲੋਈਜ਼ ਨੇ ਅਸੀਂ ਆਹ ਕੁਛ ਕਰਨਾ ਚਾਹੁੰਦੇ ਹਾਂ ਅਤੇ ਕਰ ਰਹੇ ਹਾਂ ਪਰ ਇੱਧਰ ਅਜੇ ਤੱਕ ਡੋਨਲਡ ਟਰੰਪ ਨੇ ਇਹ ਗੱਲ ਜ਼ਰੂਰ ਜੋ ਕਹਿ ਦਿੱਤੀ ਹੈ ਕਿ ਬੰਬਾਰਡੀਅਰ ਦੇ ਜਹਾਜ਼ ਅਸੀਂ ਤਾਂ ਹੀ ਖਰੀਦਾਂਗੇ ਜੇਕਰ ਉਹ ਸਾਨੂੰ ਜਿਹੜਾ ਹੈ ਉਹ ਅਮਰੀਕਾ ਵਿੱਚ ਇੱਥੇ ਜਹਾਜ਼ ਬਣਾਉਣ ਕੰਪਨੀ ਨੇ ਬਹੁਤ ਸਫਾਈਆਂ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਅਜੇ ਤੱਕ ਜਵਾਬ ਉਸਦਾ ਆਇਆ ਨਹੀਂ ਹੈ ਲੇਕਿਨ ਸ਼ੇਅਰ ਜ਼ਰੂਰ ਕੰਪਨੀ ਦੇ ਜਿਹੜੇ ਹਨ ਡੋਨਲਡ ਟਰੰਪ ਦੇ ਬਿਆਨ ਤੋਂ ਬਾਅਦ ਧਮਕੀ ਤੋਂ ਬਾਅਦ ਜਿਹੜੇ ਹਨ ਉਹ ਡਿੱਗੇ ਹਨ ਸੋ ਬੰਬਾਰਡੀਅਰ ਲੋਕਲ ਵਰਕਫੋਰਸ ਨੂੰ ਸਪੋਰਟ ਕਰਦੀ ਹੈ ਇਹ ਕੁਛ ਉੱਥੇ ਦੇ ਲੋਕ ਵੀ ਕਰ ਰਹੇ ਨੇ ਪਰ ਸ਼ੇਅਰ ਜਿਹੜੇ ਨੇ 6% ਡਿੱਗੇ ਨੇ ਅਤੇ ਇੱਧਰ ਕੈਨੇਡਾ ਵਾਲੇ ਆਪਣੇ ਤੌਰ 'ਤੇ ਇਸ ਚੀਜ਼ ਨੂੰ ਪੱਕਿਆਂ ਕਰਨ ਦੇ ਵਿੱਚ ਲੱਗੇ ਹੋਏ ਨੇ ਕਿ ਕਿਤੇ ਇਹ ਕੰਪਨੀ ਸਾਡੇ ਹੱਥੋਂ ਨਾ ਜਾਂਦੀ ਲੱਗੇ ਸੋ ਕਲੇਮ ਬਹੁਤ ਸਾਰੇ ਕੀਤੇ ਨੇ ਡੋਨਲਡ ਟਰੰਪ ਨੇ ਜਦੋਂ ਉਹ ਪ੍ਰੈਜੀਡੈਂਟ ਬਣੇ ਸੀ ਤੁਸੀਂ ਵੀ ਸੁਣਿਆ ਹੋਵੇਗਾ ਉਹ ਕਹਿੰਦੇ ਹੁੰਦੇ ਸੀ ਕਿ ਅਮਰੀਕਾ ਵਾਲੇ ਕੈਨੇਡਾ ਨੂੰ 100 ਬਿਲੀਅਨ ਦੀ ਸਬਸਿਡੀ ਦੇ ਰਹੇ ਨੇ 200 ਬਿਲੀਅਨ ਦੀ ਦੇ ਰਹੇ ਨੇ 250 ਬਿਲੀਅਨ ਦੀ ਦੇ ਰਹੇ ਨੇ ਕਦੇ 100, 150, 200, 250 ਇੱਥੇ ਕੁ ਇੰਨੇ ਕੁ ਬਿਲੀਅਨ ਦੀ ਉਹ ਗੱਲ ਕਰਦੇ ਨੇ ਜਿਵੇਂ ਨਾ ਕਿ ਜਿਵੇਂ ਬੰਦਾ ਵੈਸੇ ਗੱਲ ਕਰਦਾ ਹੁੰਦਾ ਕਿ 100, 200 ਦੀ ਕਿਹੜੀ ਗੱਲ ਹੈ ਅਤੇ ਸੋ ਇਹ ਇਸ ਤਰ੍ਹਾਂ ਦਾ ਮਸਲਾ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਇੰਨਾ ਲਾਈਟਲੀ ਇਸ ਮੁੱਦੇ ਨੂੰ ਲੈ ਕੇ ਗੱਲ ਕੀਤੀ ਕਿ ਫੈਕਟਸ ਕੀ ਨੇ ਅਤੇ ਜੋ ਸਬਸਿਡੀ ਉਹ ਦੱਸਦੇ ਨੇ ਸਬਸਿਡੀ ਇਹ ਅਸੀਂ ਵਾਰ ਵਾਰ ਅਸੀਂ ਰਿਪੀਟ ਕਰ ਚੁੱਕੇ ਹਾਂ ਐਕਸਪਲੇਨ ਕਰ ਚੁੱਕੇ ਹਾਂ ਕਿ ਸਾਨੂੰ ਜੋ ਲੱਗਦਾ ਜੋ ਮਾਹਿਰ ਇਹ ਸਮਝਦੇ ਨੇ ਕਿ ਜਿਸ ਨੂੰ ਉਹ ਸਬਸਿਡੀ ਆਖ ਰਹੇ ਨੇ ਅਸਲ ਵਿੱਚ ਉਹ ਵਪਾਰਕ ਘਾਟਾ ਹੈ ਟ੍ਰੇਡ ਡੈਫਿਸਿਟ ਹੈ ਉਹ ਡੈਫਿਸਿਟ ਇਸ ਤਰ੍ਹਾਂ ਕਿ ਜੋ ਸਮਾਨ ਅਮਰੀਕਾ ਵਾਲੇ ਕੈਨੇਡਾ ਨੂੰ ਵੇਚਦੇ ਨੇ ਉਸ ਤੋਂ ਜਿੰਨਾ ਜ਼ਿਆਦਾ ਸਮਾਨ ਅਮਰੀਕਾ ਵਾਲੇ ਕੈਨੇਡਾ ਤੋਂ ਖਰੀਦ ਲੈਂਦੇ ਨੇ ਉਹ ਜਿਹੜਾ ਡਿਫਰੈਂਸ ਹੈ ਉਸ ਨੂੰ ਉਹ ਜਨਾਬ ਹੁਣੀ ਸਬਸਿਡੀ ਕਹਿ ਰਹੇ ਨੇ ਸਬਸਿਡੀ ਕਾਹਦੀ ਦਿੰਦੇ ਨੇ ਪੈਸੇ ਦਿੰਦੇ ਨੇ ਸਮਾਨ ਲੈਂਦੇ ਨੇ ਅਤੇ ਕੈਨੇਡਾ ਵਾਲੇ ਵੀ ਇਸੇ ਤਰ੍ਹਾਂ ਹੀ ਉਹਨਾਂ ਕੋਲੋਂ ਚੀਜ਼ ਖਰੀਦਦੇ ਨੇ ਵੇਚਦੇ ਨੇ ਸਭ ਕੁਛ ਵਪਾਰ ਚੱਲ ਰਿਹਾ ਅਤੇ ਸਬਸਿਡੀ ਕਿਹੜੀ ਦਿੰਦੇ ਨੇ ਇਸ ਨੂੰ ਤਾਂ ਕਦੇ ਐਕਸਪਲੇਨ ਉਹਨਾਂ ਨੇ ਕੀਤਾ ਨਹੀਂ ਹੈ ਉਹਨਾਂ ਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਹੈ ਕਿ ਇਹਨੂੰ ਐਕਸਪਲੇਨ ਤਾਂ ਕਰੋ ਕਿ ਸਬਸਿਡੀ ਇਹ ਕਾਹਦੀ ਹੈ ਅਤੇ ਬਹੁਤ ਸਾਰੇ ਲੋਕ ਮੈਂ ਇਹ ਦੇਖਿਆ ਕਿ ਜਿਨ੍ਹਾਂ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੀ ਹੈਗੇ ਨੇ ਹੋਰ ਦੁਨੀਆਂ ਦੇ ਆਗੂ ਵੀ ਹੈਗੇ ਨੇ ਇਹ ਨਰਿੰਦਰ ਮੋਦੀ ਹੋਰਾਂ ਨੇ ਤਾਂ ਜਵਾਬ ਹੀ ਕੀ ਦੇਣਾ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਇੰਟਰਵਿਊ ਕਰਨ ਵਾਲੇ ਡੋਨਲਡ ਟਰੰਪ ਨੂੰ ਉਹ ਵੀ ਉਹਨਾਂ ਤੋਂ ਕਲੀਅਰ ਕਰਨ ਦੀ ਮਾੜੀ ਮੋਟੀ ਗੱਲ ਕੋਸ਼ਿਸ਼ ਕਰਦੇ ਨੇ ਅਤੇ ਚੁੱਪ ਕਰ ਬੈਠਦੇ ਨੇ ਜਦੋਂ ਇਸ ਤਰ੍ਹਾਂ ਦਾ ਕਲੇਮ ਕਰਦੇ ਨੇ ਅਤੇ ਬਹੁਤੀ ਗੱਲ ਉਹ ਕਲੀਅਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਜਿਵੇਂ ਕਿ ਮੂੰਹ ਜਿਹਾ ਬਣਾ ਕੇ ਵਿਅਕਤੀ ਕਹਿ ਰਿਹਾ ਹੋਵੇ ਕਿ ਹਾਂ ਪਤਾ ਤਾਂ ਹੈ ਸਾਨੂੰ ਵੀ ਅਸਲੀਅਤ ਕੀ ਅਤੇ ਹੁਣ ਬਹੁਤੀ ਕੀ ਡਿਟੇਲ ਵਿੱਚ ਜਾਣਾ

ਸੋ ਇਸ ਤਰ੍ਹਾਂ ਦੇ ਕਲੇਮਸ ਉਹਨਾਂ ਨੇ ਇਕੱਲੇ ਕੈਨੇਡਾ ਬਾਬਤ ਨਹੀਂ ਪੂਰੀ ਦੁਨੀਆ ਦੇ ਮੁਲਕਾਂ ਬਾਬਤ ਕੀਤੇ ਨੇ। ਕੈਨੇਡਾ ਬਾਬਤ ਜਿਹੜਾ ਬਹੁਤੇ ਹੋ ਗਏ ਨੇ ਅਤੇ ਸਾਨੂੰ ਯਾਦ ਵੀ ਨੇ ਕਿਉਂਕਿ ਸਾਡੇ ਆਪਣੇ ਮੁਲਕ ਬਾਰੇ ਹੋਏ ਨੇ। ਅਤੇ ਡੋਨਲਡ ਟਰੰਪ ਨੇ ਜਿੰਨੇ ਕੁ ਕਲੇਮ ਕੀਤੇ ਉਹਨਾਂ ਦੇ ਵਿੱਚ ਇੱਕ ਕਲੇਮ ਇਹ ਵੀ ਹੈ ਕਿ ਯੂ ਐੱਸ ਏ ਦੀਆਂ ਬੈਂਕ ਜਿਹੜੀਆਂ ਹਨ ਬੈਂਕਾਂ ਹੈਗੀਆਂ ਨੇ ਉਹ ਕੈਨੇਡਾ ਵਿੱਚ ਓਪਰੇਟ ਨਹੀਂ ਕਰਦੀਆਂ ਅਤੇ ਕੈਨੇਡਾ ਵਾਲੇ ਸਾਨੂੰ ਇਜਾਜ਼ਤ ਨਹੀਂ ਦਿੰਦੇ। ਸੋ ਯੂ ਐੱਸ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਲੇਮ ਕੀਤਾ ਸੀ ਕਿ ਉਹਨਾਂ ਨੇ ਜਿਹੜੇ ਲਫ਼ਜ਼ ਵਰਤੇ ਸੀ ਕਿ ਉਹਨਾਂ ਦੀਆਂ ਬੈਂਕ ਇੱਥੇ ਹੈਗੀਆਂ, ਬੈਂਕ ਆਫ ਕੈਨੇਡਾ, ਆਲ ਆਫ ਦੇਅਰ ਬਿਗ ਬੈਂਕਸ, ਸਾਰੀਆਂ ਉਹਨਾਂ ਦੀਆਂ ਵੱਡੀਆਂ ਬੈਂਕਾਂ, ਬਿਗ ਬਿਊਟੀਫੁਲ ਬੈਂਕਸ ਜਿਹੜੇ ਲਫ਼ਜ਼ ਹੁੰਦੇ ਨੇ ਉਹਨਾਂ ਦੇ, ਅਤੇ ਉਹਨਾਂ ਦੇ ਕਹਿੰਦੇ 6 ਜਾਂ 7 ਉਹਨਾਂ ਦੀਆਂ ਮੇਜਰ ਬੈਂਕਾਂ ਜਿਹੜੀਆਂ ਨੇ ਕੈਨੇਡਾ ਵਿੱਚ ਕੰਮ ਕਰਦੀਆਂ ਨੇ ਅਤੇ ਸਾਡੀਆਂ ਆਪਣੀਆਂ ਬੈਂਕਾਂ ਹੈ ਨਹੀਂ ਇੰਡੀਆ ਕੈਨੇਡਾ ਦੇ ਵਿੱਚ। ਅਤੇ ਕਿਉਂਕਿ ਕਹਿੰਦੇ ਪਤਾ ਕਿਉਂ ਕਿਉਂ ਨਹੀਂ ਹੈ, ਕਿਉਂਕਿ ਕੈਨੇਡਾ ਵਾਲੇ ਅਲਾਓ ਨਹੀਂ ਕਰਦੇ। ਸੋ ਉਹਨਾਂ ਆਪਣੇ ਅੰਦਾਜ਼ ਵਿੱਚ ਗੱਲ ਕੀਤੀ ਸੀ। ਹੁਣ ਇਹਦੇ ਬਾਰੇ ਫੈਕਟ ਜਿਹੜੇ ਨੇ ਉਹ ਫਰੋਲੇ ਜਾ ਰਹੇ ਨੇ। ਇਸ ਵੇਲੇ ਜੇ ਜਿਹੜੇ ਸਹੀ ਅੰਕੜੇ ਨੇ ਉਹ ਇਹ ਕਹਿੰਦੇ ਨੇ ਕਿ ਕੈਨੇਡਾ ਦੇ ਵਿੱਚ 15 ਅਮਰੀਕਨ ਬੈਂਕਾਂ ਇੱਥੇ ਓਪਰੇਟ ਕਰ ਰਹੀਆਂ ਨੇ ਜਾਂ ਸਿੱਧੀਆਂ ਨੇ, ਬ੍ਰਾਂਚਾਂ ਨੇ, ਸਬਸਾਈਡਰੀ ਨੇ। ਇਹ ਇੱਕ ਸਪੋਕਸਪਰਸਨ ਜਿਹੜਾ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਦਾ ਉਹਦੀ ਜਾਣਕਾਰੀ ਮੁਤਾਬਕ ਹੈ। ਕੁਛ ਰਿਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਨੇ ਕਿ ਦੂਸਰੇ ਮੁਲਕ ਵਿੱਚ ਜਾ ਕੇ ਉੱਥੇ ਜਾ ਕੇ ਤੁਸੀਂ ਕਿਵੇਂ ਓਪਰੇਟ ਕਰਨਾ, ਪਰ ਮਾਰਕੀਟ ਦੇ ਵਿੱਚ ਆ ਕੇ ਓਪਰੇਟ ਕਰ ਸਕਦੇ ਨੇ, ਇਹਦੇ ਵਿੱਚ ਕੋਈ ਰੋਕ ਨਹੀਂ ਹੈ। ਅਤੇ 8 ਕੈਨੇਡੀਅਨ ਬੈਂਕਾਂ ਹੈਗੀਆਂ ਨੇ ਜਿਹੜੀਆਂ ਅਮਰੀਕਾ ਦੇ ਵਿੱਚ ਓਪਰੇਟ ਕਰ ਰਹੀਆਂ ਨੇ, ਫੈਡਰਲ ਰਿਜ਼ਰਵ ਦੇ ਮੋਸਟ ਤਾਜ਼ਾ ਅੰਕੜਿਆਂ ਦੇ ਮੁਤਾਬਕ ਹੈ। ਅਤੇ ਜਿਹੜੀ ਗੱਲ ਦੀ ਉਹ ਕਰਦੇ ਨੇ ਬੈਂਕ ਆਫ ਕੈਨੇਡਾ, ਉਹ ਤਾਂ ਹੈ ਹੀ ਨਹੀਂ। ਬੈਂਕ ਆਫ ਕੈਨੇਡਾ ਤਾਂ ਇਹਨਾਂ ਦੀ ਕੇਂਦਰੀ ਬੈਂਕ ਹੈ, ਉਹ ਕਿਵੇਂ ਓਪਰੇਟ ਕਰੇਗੀ ਉੱਥੇ? ਇਹ ਕੈਨੇਡਾ ਦੀ ਸੈਂਟਰਲ ਬੈਂਕ ਹੈ ਜੋ ਕਿ ਯੂ ਐੱਸ ਏ ਦੇ ਵਿੱਚ ਫੈਡਰਲ ਰਿਜ਼ਰਵ ਜਿਹਨੂੰ ਕਹਿ ਦਿੱਤਾ ਜਾਂਦਾ ਉਹ ਹੈ। ਇੰਡੀਆ ਦੇ ਵਿੱਚ ਆਰ ਬੀ ਆਈ ਹੈ, ਰਿਜ਼ਰਵ ਬੈਂਕ ਆਫ ਇੰਡੀਆ। ਸੋ ਫੈਡਰਲ ਰਿਜ਼ਰਵ ਯੂ ਐੱਸ ਏ ਦੇ ਵਿੱਚ ਅਤੇ ਬੈਂਕ ਆਫ ਕੈਨੇਡਾ ਕੈਨੇਡਾ ਦੀ, ਇਹ ਕੋਈ ਵਪਾਰਕ ਇਸ ਤਰ੍ਹਾਂ ਲੋਕਾਂ ਨੂੰ ਸਿੱਧਾ ਕੇਟਰ ਕਰਨ ਵਾਲੀਆਂ ਬੈਂਕਾਂ ਨਹੀਂ ਹੁੰਦੀਆਂ। ਸੋ ਇਹਦੇ ਵਿੱਚ ਡਿਫਰੈਂਸ ਰੈਗੂਲੇਟਰੀ ਸਿਸਟਮ ਦੇ ਵਿੱਚ ਵੀ ਹੈ। ਕੈਨੇਡਾ ਦੇ ਵਿੱਚ 3 ਕੈਟਾਗਰੀਆਂ ਆਮ ਤੌਰ 'ਤੇ ਬੈਂਕਾਂ ਦੀਆਂ ਮੰਨੀਆਂ ਜਾਂਦੀਆਂ ਨੇ, ਸਕੈਜੂਅਲ 1, 2 ਅਤੇ ਸਕੈਜੂਅਲ 3। ਅਤੇ ਕੈਨੇਡੀਅਨ ਜਿਹੜੀਆਂ ਮਾਲਕੀ ਵਾਲੀਆਂ ਬੈਂਕਾਂ ਨੇ ਉਹ ਸਕੈਜੂਅਲ 1 ਨੇ, ਅਤੇ 6 ਵੱਡੀਆਂ ਸਕੈਜੂਅਲ 1 ਬੈਂਕਾਂ ਹੈਗੀਆਂ ਨੇ ਜਿਨ੍ਹਾਂ ਦੇ ਐਸੈਟਸ ਜਿਹੜੇ ਹਨ ਉਹ ਕੰਬਾਈਨਡ ਐਸੈਟ ਜਿਹੜੇ ਨੇ ਉਹ 28 ਛੋਟੀਆਂ ਬੈਂਕਾਂ ਤੋਂ ਵੀ ਜ਼ਿਆਦਾ ਨੇ। ਫੋਰਨ ਐਂਟੀਟੀਜ਼ ਜਿਹੜੀਆਂ ਨੇ, ਜਿਹੜੀਆਂ ਵਿਦੇਸ਼ੀ ਬੈਂਕਾਂ ਨੇ, ਉਹ ਸਕੈਜੂਅਲ 2 ਜਾਂ 3 ਦੇ ਤੌਰ 'ਤੇ ਓਪਰੇਟ ਕਰ ਸਕਦੀਆਂ ਨੇ, ਅਤੇ ਉਹ ਸੇਮ ਬੈਂਕਿੰਗ ਫਰੇਮਵਰਕ ਦੇ ਵਿੱਚ ਆਉਂਦੀਆਂ ਨੇ ਅਤੇ ਇਸੇ ਤਰ੍ਹਾਂ ਉਹ ਕੰਮ ਕਰਦੀਆਂ ਨੇ। ਹੁਣ ਇਹ ਜਨਾਬ ਹੋਰਾਂ ਨੇ ਜਿਹੜੀ ਗੱਲ ਕਹਿ ਦਿੱਤੀ, ਸਾਨੂੰ ਤਾਂ ਉੱਥੇ ਇਜਾਜ਼ਤ ਨਹੀਂ ਹੈ, ਨਹੀਂ ਹੈ, ਇਸ ਗੱਲ ਦੇ ਪਿੱਛੇ ਉਹਨਾਂ ਨੂੰ ਕੌਣ ਪੁੱਛੇ, ਕੌਣ ਉਹਨਾਂ ਨੂੰ ਕਹੇਗਾ ਕਿ ਜੋ ਤੁਸੀਂ ਕਹਿ ਰਹੇ ਹੋ ਇਹ ਠੀਕ ਨਹੀਂ ਹੈ। ਸੋ ਬਹੁਤ ਸਾਰੀਆਂ ਬੈਂਕਾਂ ਜਿਹੜੀਆਂ ਨੇ ਕੈਨੇਡਾ ਵਿੱਚ ਕੰਮ ਕਰ ਰਹੀਆਂ ਨੇ ਅਮਰੀਕਾ ਦੀਆਂ, ਜਿਨ੍ਹਾਂ ਵਿੱਚ ਜੇ ਪੀ ਮੋਰਗਨ ਚੇਜ਼ ਹੈ, ਸਿਟੀ ਬੈਂਕ ਆਫ ਅਮੈਰੀਕਾ ਹੈ, ਕੈਪੀਟਲ 1 ਹੈ, ਵੈਲਸ ਫਾਰਗੋ ਹੈ। ਇਹ ਸਾਰੀਆਂ ਜਿਹੜੀਆਂ ਨੇ ਸਕੈਜੂਅਲ 2 ਅਤੇ 3 ਬੈਂਕਸ ਜਿਹੜੀਆਂ ਹਨ, ਇਹਨਾਂ ਨੂੰ ਕੁਛ ਰਿਸਟ੍ਰਿਕਸ਼ਨ ਜ਼ਰੂਰ ਹੁੰਦੀਆਂ ਨੇ ਕਿਉਂਕਿ ਵਿਦੇਸ਼ੀ ਨੇ, ਕੈਨੇਡਾ ਨੇ ਆਪਣਾ ਸਿਸਟਮ ਪ੍ਰੋਟੈਕਟ ਵੀ ਕਰਨਾ, ਸਾਰੇ ਕੰਟਰੀ ਕਰਦੇ ਨੇ। ਸੋ ਇਹਨਾਂ ਦੇ ਵਿੱਚ ਡਿਪੋਜ਼ਿਟ ਜਿਹੜੇ ਨੇ ਉਹ ਕੁਛ ਖਾਸ ਰਕਮ ਦੇ ਹੁੰਦੇ ਨੇ, ਉਹ ਉਹ ਤੋਂ ਘੱਟ ਉਹਨਾਂ ਨੂੰ ਜਿਹੜਾ ਹੈ ਉਹ ਨਹੀਂ ਰੱਖਣ ਦਿੱਤੇ ਜਾਂਦੇ। ਸੋ ਸਰਕਾਰ ਦੇ ਜਿਹੜੇ ਕੁਛ ਫੈਸਲੇ ਨੇ ਬੜੀ ਦੇਰ ਦੇ ਨੇ, ਅਤੇ ਹਰ ਸਰਕਾਰ ਦੇ ਹੁੰਦੇ ਨੇ, ਬੜਾ ਸਿਸਟਮ ਨੂੰ ਜਿਹੜਾ ਹੈ ਇਸ ਤਰ੍ਹਾਂ ਹਿਸਾਬ ਨਾਲ ਰੱਖਣਾ ਪੈਂਦਾ। ਖੈਰ, ਡੋਨਲਡ ਟਰੰਪ ਦੇ ਹੋਰ ਕਲੇਮਸ ਜਿਹੜੇ ਨੇ, ਹੋਰ ਕਲੇਮ ਉਹਨਾਂ ਨੇ ਕੀਤੇ ਨੇ, ਅੱਜ ਅਸੀਂ ਗੱਲ ਕਰ ਲੈਂਦੇ ਕਿ ਅੱਜ ਤਾਂ 8 ਸਤੰਬਰ ਹੈ, ਅਤੇ ਜੋ 9 ਸਤੰਬਰ, ਜਿਸ ਨੂੰ ਕਿ ਸਤੰਬਰ 11 ਜਿਹੜਾ ਹੈ ਜੀ, 9/11 ਜਿਸ ਨੂੰ ਕਿਹਾ ਜਾਂਦਾ ਹੈ, ਉਹ ਅੱਜ ਤਾਂ 8 ਹੈ, ਅਤੇ ਇਹ ਤਕਰੀਬਨ 25 ਸਾਲ ਹੀ ਹੋ ਚੱਲੇ ਨੇ ਜੀ, 25ਵੀਂ ਜਿਹੜੀ ਯਾਦਗਾਰ ਹੈ ਉਹ ਬਣਾਈ ਜਾ ਰਹੀ ਹੈ। ਅਤੇ ਇਹ ਕੁਛ ਈਵੈਂਟ ਜਿਹੜੀ ਹੈ, ਈਵੈਂਟਸ ਜਿਹੜੀਆਂ ਰੱਖੀਆਂ ਜਾ ਰਹੀਆਂ ਨੇ ਹਨ, ਅਤੇ ਉਹਦੇ ਵਿੱਚ ਕੁਛ ਚੀਜ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਰੱਖੇ ਗਏ ਨੇ। ਅਤੇ ਵਰਲਡ ਟ੍ਰੇਡ ਸੈਂਟਰ ਨਿਊਯਾਰਕ ਦੇ ਵਿੱਚ ਸਾਊਥ ਟਾਵਰ ਤੋਂ ਇੱਕ 21 ਫੁੱਟ ਲੰਬਾ, 6.4 ਮੀਟਰ ਜੋ ਕਿ ਲੰਬਾ ਹੈ, 17,000 ਪਾਊਂਡ ਦਾ ਸਟੀਲ ਬੀਮ ਜੋ ਕਿ ਸਾਊਥ ਟਾਵਰ ਦੇ ਵਿੱਚੋਂ ਨਿਕਲਿਆ ਸੀ ਉਹ ਜਿਹੜਾ

ਅਮਰੀਕਾ ਦਾ ਟੂਰ ਉਹਨੂੰ ਕਰਾਇਆ ਗਿਆ ਤਾਂ ਹੁਣ ਉਸਨੂੰ ਉੱਥੇ ਫਿੱਟ ਕੀਤਾ ਜਾ ਰਿਹਾ ਅਤੇ ਯਾਦਗਾਰ ਬਣਾਈ ਜਾ ਰਹੀ ਹੈ। ਸੋ ਇਸ ਮੌਕੇ 'ਤੇ ਕੁਛ ਕਲੇਮਸ ਜਿਹੜੇ ਨੇ ਫਿਰ ਕੁਛ ਕੀਤੇ ਨੇ ਅਤੇ ਟਰੰਪ ਕਹਿੰਦੇ ਨੇ ਕਿ ਸਤੰਬਰ 11 ਦੇ ਅਟੈਕਸ ਜਿਹੜੇ ਹਨ ਉਹ ਸਾਨੂੰ ਯਾਦ ਕਰਾਉਂਦੇ ਨੇ ਕਿ ਮੂਵਮੈਂਟਸ ਉਹ ਹਿਸਟਰੀ ਦੇ ਹੈਗੇ ਨੇ ਜਿਸ ਨਾਲ ਕਿ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਅਤੇ ਆਪਣੀ ਗੱਲਬਾਤ ਦੇ ਵਿੱਚ ਡੋਨਲਡ ਟਰੰਪ ਨੇ ਜੋ ਵਿਅਕਤੀ ਇਸ ਹਮਲਿਆਂ ਦੇ ਵਿੱਚ ਮਾਰੇ ਗਏ ਦੋ ਵਿਅਕਤੀ ਉਹਨਾਂ ਨੂੰ ਤਾਂ ਯਾਦ ਕੀਤਾ, ਖਾਸ ਤੌਰ 'ਤੇ ਦੋ ਵਿਅਕਤੀ ਜੋ ਕਿ ਅਟੈਕਸ ਦੇ ਵਿੱਚ ਜਿਨ੍ਹਾਂ ਦੀ ਜਾਨ ਗਈ ਉਹਨਾਂ ਵਿੱਚ ਨਿਊਯਾਰਕ ਦੇ ਇੱਕ ਫਾਇਰ ਫਾਈਟਰ ਅਤੇ ਇੱਕ ਯੰਗ ਇਕੁਇਟੀਜ਼ ਟ੍ਰੇਡਰ ਸੀ ਜਿਹੜਾ ਕਿ ਵੈਲਿਸ ਕਰੋਥਰ ਅਤੇ ਫਾਇਰ ਫਾਈਟਰ ਜੈਫਰੀ ਪਲਾਜ਼ੋ ਜਿਹੜਾ ਸੀ ਉਹਨਾਂ ਦਾ ਉਹਨਾਂ ਨੂੰ ਵੀ ਯਾਦ ਕੀਤਾ। ਟਰੰਪ ਨੇ ਇਹ ਕਿਹਾ ਕਿ US ਕੋਸਟ ਗਾਰਡ ਨਵਾਂ ਇੱਕ ਫਾਸਟ ਰਿਸਪੋਂਸ ਕਟਰੇ ਇਸ ਵੀਕਐਂਡ 'ਤੇ ਸ਼ੁਰੂ ਕਰੇਗਾ ਜਿਸ ਵਿੱਚ ਕੁਛ ਹੋਰ ਇਹਨਾਂ ਗੱਲਾਂ 'ਤੇ ਧਿਆਨ ਕਰਕੇ ਇਹੋ ਜਿਹੀਆਂ ਚੀਜ਼ਾਂ ਨੂੰ ਰੋਕਥਾਮ ਲਈ ਕੰਮ ਜਿਹੜੇ ਨੇ ਕੀਤੇ ਜਾਣਗੇ। ਸੋ ਇਹਦੇ ਵਿੱਚ ਉਹਨਾਂ ਨੇ ਕਲੇਮ ਕੀਤਾ ਕਿ ਜਦੋਂ ਹਮਲੇ ਦੇ ਵੇਲੇ ਉਹ ਸਾਈਟ ਦੇ ਲਾਗੇ ਹੀ ਸੀ ਅਤੇ US ਜਿਹੜਾ ਕਿ ਸਟਰਕਚਰ ਦੇ ਲਾਗੇ ਸੀ ਅਤੇ ਕਹਿੰਦੇ ਸਾਡੀ ਇੱਕ ਬਿਲਡਿੰਗ ਬਣ ਰਹੀ ਸੀ ਨਿਊਯਾਰਕ ਦੇ ਵਿੱਚ ਅਤੇ ਮੈਂ ਸਾਡਾ ਸਾਰਾ ਕਰੂ ਉੱਥੇ ਗਿਆ ਅਤੇ ਮੈਂ ਸਾਨੂੰ ਲੱਗਾ ਕਿ ਸਾਡੇ 'ਤੇ ਡਿੱਗ ਪੈਣਾ ਅਤੇ ਉਹਨਾਂ ਨੇ ਕਹਿੰਦੇ ਵਿਅਕਤੀਆਂ ਨੇ ਮੈਨੂੰ ਚੁੱਕ ਲਿਆ ਬਾਹਾਂ ਦੇ ਵਿੱਚ ਅਤੇ ਦੌੜਦੇ ਹੋਏ ਮੈਨੂੰ ਉੱਥੋਂ ਲੈ ਗਏ। ਸੋ ਅਤੇ ਮੈਂ ਦੌੜ ਵੀ ਸਕਦਾ ਸੀ ਪਰ ਇਹ ਬੰਦੇ ਮੈਨੂੰ ਕਹਿੰਦਾ ਇੱਕਦਮ ਉੱਥੋਂ ਲੈ ਗਏ। ਸੋ ਕਲੀਅਰ ਨਹੀਂ ਕਿ ਟਰੰਪ ਦੇ ਕਮੈਂਟ ਜਿਹੜੇ ਨੇ ਪ੍ਰਸਾਈਜ਼ਲੀ ਜਿਹੜੇ ਸੀ ਕਿਹੜੀ ਈਵੈਂਟ ਸੀ ਦੀ ਗੱਲ ਕਰ ਰਹੇ ਨੇ, ਕਿਤੇ ਕਿੱਥੋਂ ਉਹ ਇਸ ਤਰ੍ਹਾਂ ਬਚ ਕੇ ਗਏ ਅਤੇ ਕਿਹਨੇ ਉਹਨਾਂ ਨੂੰ ਬਚਾਇਆ, ਇਹ ਸਾਰੀਆਂ ਗੱਲਾਂ ਉਹ ਥੋੜ੍ਹਾ ਜਿਹਾ ਭੰਬਲ ਭੂਸੇ ਵਾਲੀ ਸਥਿਤੀ ਪੈਦਾ ਕਰ ਗਏ ਨੇ। ਖੈਰ ਛੱਡ ਦਿੱਤੀ ਹੈ ਜੀ ਉਹਨਾਂ ਨੇ ਅਤੇ ਅਜੇ ਹੋ ਸਕਦਾ ਕਿ ਹੋਰ ਵੀ ਉਹਨਾਂ ਤੋਂ ਕੋਈ ਪੁੱਛੇ ਕਿ ਕੀ ਤੁਸੀਂ ਕਿਹਾ ਸੀ। ਇੰਨੀਆਂ ਸਾਰੀਆਂ ਗੱਲਾਂ ਕਰ ਰਹੇ ਨੇ ਅਤੇ ਉਹਨਾਂ ਨੇ ਕੈਨੇਡਾ ਨੂੰ 51ਵੀਂ ਸਟੇਟ 'ਤੇ ਬਹੁਤ ਵਾਰੀ ਕਿਹਾ ਹੀ ਹੈ ਅਤੇ 51ਵੀਂ ਸਟੇਟ 'ਤੇ ਬਾਬਤ ਅਤੇ ਕੈਨੇਡੀਅਨਾਂ ਨੇ ਬਹੁਤ ਕੁਛ ਸੁਣਿਆ ਅਤੇ ਇੱਧਰ ਸਾਡੇ ਈਬੀ ਡੇਵਿਡ ਈਬੀ ਜੋ ਬ੍ਰਿਟਿਸ਼ ਕੋਲੰਬੀਆ ਦੇ ਪ੍ਰੈਮੀਅਰ ਨੇ ਉਹਨਾਂ ਨੇ ਜਿਹੜਾ ਹੈ ਕੁਛ ਮਿੰਟ ਪਹਿਲਾਂ ਇੱਕ ਉਹਨਾਂ ਨੇ ਨਵਾਂ ਬਾਰਡਰ ਵੈਲਕਮ ਸਾਈਨ ਜਿਹੜਾ ਹੈ ਜੋ ਕਿ ਅਮਰੀਕਾ ਤੋਂ ਲੋਕ ਜਿਹੜੇ ਆਉਂਦੇ ਨੇ ਜੋ ਸਵਾਗਤ ਦਾ ਕੈਨੇਡਾ ਦੇ ਵਿੱਚ ਸਾਈਨ ਹੁੰਦਾ ਹੈ ਉੱਥੇ ਉਹਨਾਂ ਨੇ ਕੁਛ ਬਦਲੀ ਕੀਤਾ ਅਤੇ ਉਹਨਾਂ ਨੇ ਗੱਲ ਕੀਤੀ ਹੈ। ਉਸ ਜਗ੍ਹਾ 'ਤੇ ਜੋ ਸਵਾਗਤ ਕੀਤਾ ਜਾਂਦਾ ਸੀ ਹੁਣ ਲਿਖਿਆ ਉਹਨਾਂ ਨੇ ਵੈਲਕਮ ਟੂ ਬ੍ਰਿਟਿਸ਼ ਕੋਲੰਬੀਆ ਕੈਨੇਡਾ, ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ, ਸਟਰੋਂਗ ਪ੍ਰਾਊਡ ਐਂਡ ਵਿਲ ਨੈਵਰ ਬੀ ਦ 51st ਸਟੇਟਸ, ਸੋਰੀ ਮਜ਼ਬੂਤ ਅਤੇ ਗੌਰਵਮਈ ਅਤੇ ਤੁਹਾਡੀ 51ਵੀਂ ਸਟੇਟ ਕਦੇ ਨਹੀਂ ਹੋਵੇਗੀ, ਇਹ ਬਣੇਗੀ ਸੋਰੀ, ਮਾਫ਼ ਕਰਨਾ। ਸੋ ਡੇਵਿਡ ਈਬੀ ਨੇ ਨਵੇਂ ਵੈਲਕਮ ਸਾਈਨ USA ਦੇ ਬਾਰਡਰ ਦੇ ਕਰੋਸਿੰਗ 'ਤੇ ਲਾਏ ਨੇ ਪ੍ਰੈਸ ਕਾਨਫਰੰਸ ਕਰਕੇ। ਉਹ ਕਹਿੰਦੇ ਨੇ ਕਿ ਸਾਡੀ ਸਰਕਾਰ ਦਾ ਮੈਸੇਜ ਹੈ ਕਿ ਆਓ ਜੀ ਸਦਕੇ ਆਓ, ਪਰ ਇਹ ਕੈਨੇਡਾ ਹੈ, ਇਹ 51ਵੀਂ ਸਟੇਟ ਨਹੀਂ ਹੈ। ਉਹਨਾਂ ਨੇ ਡੇਵਿਡ ਈਬੀ ਨੇ ਕਿਹਾ ਕਿ ਸਤੰਬਰ 11, 2001 ਨੂੰ ਅਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ 8500 ਲੋਕ ਫਸੇ ਹੋਏ ਸੀ ਅਤੇ ਕੈਨੇਡਾ ਵਾਲਿਆਂ ਨੇ ਆਪਣੇ ਦੱਖਣੀ ਗਵਾਂਢੀ ਭਾਵ ਅਮਰੀਕਾ ਦੇ ਲਈ ਮਦਦ ਵਾਸਤੇ ਬਾਹਾਂ ਫੈਲਾਈਆਂ, ਸਭ ਕੁਝ ਕੀਤਾ ਅਤੇ ਅੱਜ 25 ਸਾਲ ਬਾਅਦ ਅਸੀਂ ਇੱਥੇ ਖੜ੍ਹੇ ਹਾਂ ਜਦੋਂ ਡੋਨਲਡ ਟਰੰਪ ਸਾਡੀ ਲਗਾਤਾਰ ਬੇਇੱਜ਼ਤੀ ਕਰ ਰਹੇ ਨੇ, ਸਾਡੇ 'ਤੇ ਬਿਨਾਂ ਗੱਲ ਤੋਂ ਟੈਰਿਫ ਲਾ ਰਹੇ ਨੇ ਅਤੇ ਇੱਕ ਆਜ਼ਾਦ ਮੁਲਕ ਵਜੋਂ ਸਾਡੀ ਹੈਸੀਅਤ ਨੂੰ ਵੰਗਾਰ ਰਹੇ ਨੇ, ਇਹ ਡੇਵਿਡ ਈਬੀ ਨੇ ਕਿਹਾ ਜੀ। ਸੋ ਇਹ ਨਵਾਂ ਸਾਈਨ ਕਿ ਕੈਨੇਡਾ ਜੋ ਹੈ ਤੁਹਾਡੀ 51ਵੀਂ ਸਟੇਟ ਕਦੇ ਨਹੀਂ ਹੈ। ਜਿਹੜੀ ਮੈਂ ਆਈਸਲੈਂਡ ਦੀ ਗੱਲ ਕਰ ਰਿਹਾ ਸੀ, ਇੱਕ ਮੈਪ ਜਿਹੜਾ ਹੈ ਜੀ ਡੋਨਲਡ ਟਰੰਪ ਨੇ ਮੈਪ ਪੋਸਟ ਕੀਤਾ, ਇਸ ਵਿੱਚ ਮੈਪ ਦੇ ਵਿੱਚ ਡੋਨਲਡ ਟਰੰਪ ਨੇ ਦਿਖਾਇਆ ਕਿ ਅਮਰੀਕਾ ਦੇ ਝੰਡੇ ਦੇ ਵਿੱਚ ਲਿਪਟਿਆ ਹੋਇਆ ਜੀ ਕੈਨੇਡਾ, ਗ੍ਰੀਨਲੈਂਡ, ਆਈਸਲੈਂਡ, ਉਹ ਫੋਟੋ ਜਿਹੜੀ ਪੋਸਟ ਕੀਤੀ। ਅਤੇ ਉਸ ਤੋਂ ਬਾਅਦ ਆਈਸਲੈਂਡ ਨੇ ਬੜਾ ਇਤਰਾਜ਼ ਜ਼ਾਹਰ ਕੀਤਾ ਅਤੇ ਆਈਸਲੈਂਡ ਦੀ ਫੋਰਨ ਮਿਨਿਸਟਰੀ ਨੇ USA ਦੇ ਅੰਬੈਸਡਰ ਬਿਲੀ ਲੌਂਗ ਨੂੰ ਸੱਦ ਕੇ ਝਾੜਾਂ

0: ਸੋ ਇਹ ਮੈਪ ਜਿਹੜਾ ਹੈ ਇਸਨੂੰ ਯੂਨਾਈਟਿਡ ਸਟੇਟਸ ਆਫ ਅਮਰੀਕਾ ਲੇਬਲ ਕੀਤਾ ਗਿਆ ਅਤੇ ਕੋਈ ਐਕਸਪਲੈਨੇਸ਼ਨ ਨਹੀਂ ਹੋਰ ਕੁਛ ਨਹੀਂ ਅਤੇ ਇਹਦੇ ਵਿੱਚ ਆਈਸਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਟਰੰਪ ਦੀ ਟਰੁੱਥ ਸੋਸ਼ਲ 'ਤੇ ਪਾਈ ਹੋਈ ਪੋਸਟ ਆਈਸਲੈਂਡਰਾਂ ਲਈ ਕਨੇਡੀਅਨਾਂ ਲਈ ਅਤੇ ਗ੍ਰੀਨਲੈਂਡਰਾਂ ਲਈ ਬੇਇੱਜ਼ਤੀ ਹੈ ਇਨਸਲਟ ਹੈ ਅਤੇ ਕੋਈ ਫਨੀ ਨਹੀਂ ਹੈ ਕਿ ਕਿਉਂ ਤੁਸੀਂ ਕਿਸੇ ਹੋਰ ਦੇਸ਼ ਦੀ ਸੋਵਰੈਨਿਟੀ 'ਤੇ ਇਸ ਤਰ੍ਹਾਂ ਉਂਗਲੀ ਉਠਾ ਰਹੇ ਹੋ ਅਤੇ ਕੋਈ ਇਹਦਾ ਮਤਲਬ ਨਹੀਂ ਬਣਦਾ ਸੋ ਉੱਧਰੋਂ ਚੰਗੀਆਂ ਝਾੜਾਂ ਪਈਆਂ ਨੇ ਜੀ ਅਤੇ ਪਰ ਲੱਗਦਾ ਕਿ ਜਨਾਬ ਹੁਣੀ ਅਜੇ ਹਟਣਗੇ ਨਹੀਂ
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
4: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
5: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
5: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ
5: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
1: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਲ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
2: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
4: ਅੱਜ ਫੇਰ ਨੀ ਲੋਡ ਮਿਲਿਆ
5: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
5: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
1: ਪ੍ਰੋਗਰਾਮ ਵਿੱਚ ਬਹੁਤਾ ਸਮਾਂ ਪਹਿਲੇ ਹਿੱਸੇ ਦੇ ਵਿੱਚ ਡੋਨਲਡ ਟਰੰਪ ਹੋਰ ਹੀ ਖਾ ਗਏ ਕੰਮ ਹੀ ਉਹ ਇਸ ਤਰ੍ਹਾਂ ਦੇ ਕਰ ਰਹੇ ਨੇ ਕਿ ਅਸੀਂ ਵੀ ਉਹਨਾਂ ਨੂੰ ਅੱਖੋਂ ਪਰੋਖਿਆ ਨਹੀਂ ਕਰ ਸਕਦੇ ਖਬਰਾਂ ਸਾਡੇ ਕੋਲ ਹੋਰ ਹੈਗੀਆਂ ਨੇ ਅਤੇ ਇਹਦੇ ਵਿੱਚ ਕੁਛ ਖਾਸ ਖਬਰਾਂ 'ਤੇ ਅਸੀਂ ਜਿਹੜਾ ਚਰਚਾ ਅਜੇ ਇੱਕ ਵਾਰੀ ਫੇਰ ਕਰਨੀ ਹੈ ਇਹਨਾਂ ਖਬਰਾਂ ਦੇ ਵਿੱਚ ਆਪ ਜੀ ਨੇ ਆਈਫਲ ਟਾਵਰ ਦਾ ਨਾਮ ਤਾਂ ਸੁਣਿਆ ਹੋਵੇਗਾ ਪੈਰਿਸ ਦੇ ਵਿੱਚ ਆਈਫਲ ਟਾਵਰ ਇਸ ਆਈਫਲ ਟਾਵਰ ਨੂੰ ਦੇਖਣ ਲਈ ਲੋਕ ਉੱਥੇ ਵਿਜ਼ਿਟ ਕਰਦੇ ਨੇ 70 ਲੱਖ ਦੇ ਲਾਗੇ ਲੋਕ ਜਿਹੜੇ ਨੇ ਸੈਲਾਨੀ ਜਾਣਦੇ ਨੇ 137 ਸਾਲ ਪੁਰਾਣਾ ਇਹ ਮੋਨਿਊਮੈਂਟ ਹੈ ਅਤੇ ਇੱਥੇ ਜੋ ਵਰਕਰਸ ਕੰਮ ਕਰਦੇ ਨੇ ਉਹਨਾਂ ਦੀ ਯੂਨੀਅਨ ਵੱਲੋਂ ਸਟ੍ਰਾਈਕ ਕੀਤੀ ਗਈ ਹੜਤਾਲ ਕੀਤੀ ਗਈ ਅਤੇ ਹੜਤਾਲ ਖੈਰ ਹੁਣ ਤਾਂ ਹਟ ਗਈ ਹੈ ਪਰ ਕਾਰਨ ਇਹ ਬਣਿਆ ਕਿ ਇੱਕ ਵਫਦ ਉੱਥੇ ਆਇਆ ਹੋਇਆ ਸੀ ਸਨਿਚਰਵਾਰ ਨੂੰ 100 ਕੁ ਲੋਕਾਂ ਦਾ ਅਤੇ ਉਸ ਵਫਦ ਦੇ ਆਉਣ ਦੇ ਮੌਕੇ 'ਤੇ ਉਸ ਵਫਦ ਦੀ ਸੰਸਥਾ ਵੱਲੋਂ ਇੱਥੇ ਦੇ ਮੈਨੇਜਮੈਂਟ ਨੂੰ ਆਈਫਲ ਟਾਵਰ ਦੀ ਮੈਨੇਜਮੈਂਟ ਨੂੰ ਕਹਿ ਦਿੱਤਾ ਗਿਆ ਕਿ ਸਾਡੇ ਕੁਝ ਖਾਸ ਲੋਕ ਆ ਰਹੇ ਨੇ ਅਤੇ ਇਸ ਮੌਕੇ 'ਤੇ ਜੋ ਤੁਹਾਡੇ ਔਰਤਾਂ ਨੇ ਕੰਮ ਕਰਨ ਵਾਲੀਆਂ ਫੀਮੇਲ ਵਰਕਰਸ ਨੇ ਉਹਨਾਂ ਨੂੰ ਜਰਾ ਇੱਕ ਪਾਸੇ ਰੱਖਿਓ ਅਤੇ ਲਾਗੇ ਨਾ ਆਉਣ ਸਾਡੇ ਕਥਿਤ ਤੌਰ 'ਤੇ ਕਿਹਾ ਗਿਆ ਹੁਣ ਇਹ ਕੌਣ ਲੋਕ ਸੀ ਵਿਜ਼ਿਟ ਕਰਨ ਵਾਲੇ ਇਹ ਹੈ ਜੀ ਬੋਚਸਨ ਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ ਬੈਪਸ

ਔਰ ਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਇੱਥੋਂ ਤੁਸੀਂ ਲਾਈਫ ਇੰਸ਼ੋਰੈਂਸ, ਸੁਪਰਵਿਜ਼ਾ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਲੈ ਸਕਦੇ ਹੋ। ਫੋਨ ਨੰਬਰ ਹੈ 403-404-3500। ਹੋਰ ਜਾਣਕਾਰੀ ਲਈ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਵਿੱਚ ਤੁਸੀਂ ਆਫਿਸ 'ਤੇ ਜਾ ਕੇ ਵੀ ਜਾਣਕਾਰੀ ਲੈ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ 403-936-7077 4033-9367777। ਪਿਕਸਲ ਫੋਟੋ ਸਟੂਡੀਓ ਸਵਰਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ਆਈਡੀ ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਦੇ ਘੱਟ ਰੇਟ ਸਵਰਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ 403-947-0060। ਸਾਡੇ ਕੋਲ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਜੀ, ਅਤੇ ਖਬਰਾਂ ਬਹੁਤ ਜ਼ਿਆਦਾ ਨੇ ਅਜੇ ਪਈਆਂ ਹੋਈਆਂ, ਅਤੇ ਥੋੜ੍ਹੀਆਂ ਕੁ ਸਾਂਝੀਆਂ ਕਰ ਲੈਂਦੇ ਹਾਂ। ਲੌਂਗ ਵੀਕਐਂਡ 'ਤੇ ਜੀ, ਅਲਬਰਟਾ ਦੇ ਵਿੱਚ ਲੇਬਰ ਡੇ ਲੌਂਗ ਵੀਕਐਂਡ 'ਤੇ 125 ਸ਼ਰਾਬੀ ਡਰਾਈਵਰਾਂ ਨੂੰ ਸੜਕ 'ਤੇ ਕਾਬੂ ਕੀਤਾ ਗਿਆ। ਇਹ ਜਾਣਕਾਰੀ RCMP ਨੇ ਦਿੱਤੀ ਹੈ ਜੀ। ਪੁਲਿਸ ਨੇ ਕਿਹਾ ਕਿ ਕਈ ਰੋਡ ਸਾਈਡ ਸੈਂਕਸ਼ਨ ਵੀ ਲੱਗੀਆਂ, ਇਹਦੇ ਵਿੱਚ 26 ਵਾਰਨਸ ਆ, 85 ਫੇਲਸ ਹੈ, 3 ਸਸਪੈਂਸ਼ਨ ਹੈ, ਅਤੇ ਕਮਰਸ਼ਲ ਡਰਾਈਵਰ ਵੀ, ਅਤੇ ਹੋਰ ਕਈ ਚੀਜ਼ਾਂ, ਇਹ ਬਹੁਤ ਸਾਰੀ ਚੀਜ਼ਾਂ ਨੇ। ਟੋਟਲ ਕਹਿੰਦੇ ਇਸ ਡਰਾਈਵ ਦੇ ਵਿੱਚ ਅਸੀਂ 1125 ਟ੍ਰੈਫਿਕ ਟਿਕਟਾਂ ਦਿੱਤੀਆਂ, ਅਤੇ ਲੌਂਗ ਵੀਕਐਂਡ 'ਤੇ 3 ਵਿਅਕਤੀ ਜ਼ਖਮੀ ਵੀ ਹੋਏ ਅਤੇ 2 ਮੌਤਾਂ ਵੀ ਹੋਈਆਂ। ਅਤੇ ਜਿਹੜਾ ਹੈ ਇਹ ਯਾਦ ਕਰਵਾ ਰਹੇ ਅਸੀਂ ਲੋਕਾਂ ਨੂੰ ਕਿ ਭਾਵੇਂ ਕਿ ਜੋ ਮਰਜ਼ੀ ਹੋਵੇ, ਜਿਸ ਤਰ੍ਹਾਂ ਦਾ ਮਰਜ਼ੀ ਮੌਸਮ ਹੋਵੇ, ਤੁਸੀਂ ਹਿਸਾਬ ਨਾਲ ਚੱਲਣਾ ਹੈ ਜੀ। ਅਤੇ ਹੋਰ ਖਬਰਾਂ ਦੇ ਵਿੱਚ, ਅਲਬਰਟਾ ਦੇ ਵਿੱਚ ਰੈਫਰੈਂਡਮ ਦੇ ਵਿੱਚ ਬਿਜ਼ਨਸ ਕੌਂਸਲ ਆਫ ਅਲਬਰਟਾ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਇਸ ਬਿਜ਼ਨਸ ਕੌਂਸਲ ਆਫ ਅਲਬਰਟਾ ਦੇ, ਜਿਸ ਦੇ ਵਿੱਚ 130 ਤੋਂ ਵੱਧ ਚੀਫ ਐਗਜ਼ੈਕਟਿਵ ਹੈਗੇ ਨੇ, ਇਨਵੈਸਟਮੈਂਟ ਫਾਰਮਰ ਨੇ, ਰਿਟੇਲਰ ਨੇ, ਕੰਸਟਰਕਸ਼ਨ ਕੰਪਨੀਆਂ ਹੋਰ ਹੈ, ਉਹ ਕਹਿੰਦੇ ਨੇ ਕਿ 19 October ਨੂੰ ਅਲਬਰਟਾ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਰਹਿਣ ਲਈ ਵੋਟ ਪਾਓ, ਕੈਨੇਡਾ ਤੋਂ ਅਸੀਂ ਅਲੱਗ ਨਹੀਂ ਹੋਣਾ ਜੀ। ਸੋ ਹੋਰ ਬਹੁਤ ਸਾਰੀਆਂ ਖਬਰਾਂ ਜੋ ਕਿ ਰਹਿ ਗਈਆਂ ਨੇ, ਮਾਫ਼ੀ ਚਾਹੁੰਦੇ ਹਾਂ ਜੀ। ਪ੍ਰੋਗਰਾਮ ਦੀ ਸਮਾਪਤੀ ਹੋਈਆਂ, ਪੁਲਾ ਚੁਕਾ ਲਿਖੇ ਮਹਾਂ, ਸਤਿ ਸ਼੍ਰੀ ਅਕਾਲ।

0: The time is 5 p.m. You are listening to Fairchild Radio CHKF FM 94.7, a multicultural radio station in Calgary.
1: Whenever you want it, wherever you are, at the palm of your hands, listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
0: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696

ਨੂੰ ਸਪਾਂਸਰ ਕੀਤਾ ਹੈ ਜੀ ਸਨਰਿਜ ਮਾਲ ਦੇ ਕੋਲ ਕੈਲਗਰੀ ਨਾਰਥ ਈਸਟ ਦੇ ਵਿੱਚ ਹੈ ਜੀ ਇਹ ਮੈਡੀਕਲ ਕਲੀਨਿਕ ਓਏਸਿਸ ਸਮਾਈਲ ਮੈਡੀਕਲ ਜਿਹੜਾ ਹਫਤੇ ਦੇ 6 ਦਿਨ ਖੁੱਲਦਾ ਨਵੇਂ ਪੇਸ਼ੈਂਟਸ ਨੂੰ ਵੀ ਇਹ ਵੈਲਕਮ ਆਖ ਰਹੇ ਨੇ ਐਕਸਪਰਟ ਡਾਕਟਰਸ ਦੀ ਇੱਕ ਵੱਡੀ ਟੀਮ ਹੈ ਇਹਨਾਂ ਕੋਲ ਔਰ ਖਾਸ ਗੱਲ ਇਹ ਹੈ ਕਿ ਇੱਥੇ ਜਾਣ ਲਈ ਤੁਹਾਨੂੰ ਅਪਾਇੰਟਮੈਂਟ ਨਹੀਂ ਲੈਣੀ ਪੈਂਦੀ ਤੁਸੀਂ ਵਾਕ ਇਨ ਜਾ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਹੈ ਜੀ 587-617-4496 587-617-4696 ਓਏਸਿਸ ਸਮਾਈਲ ਮੈਡੀਕਲ ਵਾਈਵਾਈਸੀ ਹੋਮ ਕੇਅਰ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਵੀਰਪਾਲ ਕੌਰ ਢਾਠੋਰਾਂ ਦੀ ਪੂਰੀ ਜਿਹੜੀ ਟੀਮ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 8527609783 ਤੇ 8257600983 ਵਾਈਵਾਈਸੀ ਹੋਮ ਕੇਅਰ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸਵਾਨਾ ਬਾਜ਼ਾਰ ਦੇ ਵਿੱਚ ਰਜਿਸਟਰੀ ਦੇ ਬਿਲਕੁਲ ਲਾਗੇ ਹੈ ਜੀ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਪਾਸਪੋਰਟ ਸਾਈਜ਼ 2 ਫੋਟੋਆਂ ਸਿਰਫ $7 ਦੇ ਵਿੱਚ ਲੈ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋ ਖਿਚਾਉਣੀ ਹੈ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣੇ ਆ ਜਾਂ ਤੁਹਾਡੇ ਘਰ ਕੋਈ ਇਵੈਂਟ ਹੈ ਤਾਂ ਤੁਸੀਂ ਉਹ ਕਵਰ ਕਰਾਉਣਾ ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ ਵਿਜ਼ਿਟ ਕਰ ਸਕਦੇ ਹੋ ਸਵਾਨਾ ਬਾਜ਼ਾਰ ਦੇ ਵਿੱਚ ਤੇ ਜਾਂ ਫਿਰ ਇਹਨਾਂ ਨੂੰ ਕਾਲ ਕਰ ਲਓ ਵਧੇਰੇ ਜਾਣਕਾਰੀ ਲਈ 403-947-0060 ਪਿਕਸਲ ਫੋਟੋ ਸਟੂਡੀਓ

ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ

0: ਆਉਣ ਦਾ ਮਨ ਬਣਾ ਲਿਆ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ।
1: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
0: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
2: ਓਹੋ, ਅੱਜ ਫੇਰ ਨੀ ਲੋਡ ਮਿਲਿਆ।
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
5: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਜਿੰਦਰਾ ਮੈਡ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
2: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
3: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004